ਹੋਜਾ ਪੁੱਲਾ ਚੁੱਕਣ ਦੀ ਖਿਮਾ ਜੀ ਇਸ ਗੁਰੂ ਘਰ ਨੇ ਐਸਾ ਅੱਛਾ ਮਾਹੌਲ ਸਿਰਜਿਆ ਔਰ ਸਤਿਗੁਰੂ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾ ਰਹੇ ਨੇ ਉਸ ਕਰਕੇ ਸੰਗਤਾਂ ਸਾਰੀਆਂ ਪ੍ਰਸੰਨ ਚਿੱਤ ਹੋ ਕੇ ਉਹੀ ਸਬਕ ਦੁਹਰਾ ਰਹੀਆਂ ਨੇ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ ਸੀ ਗੁਰੂ ਮਾਨਿਓ ਗ੍ਰੰਥ ਔਰ ਖੋਜ ਸ਼ਬਦ ਮੈਂ ਆਓ ਸਾਰੇ ਸਾਡੀਆਂ ਭੁਲਾਨਾ ਚਿਤਾਰਨਾ ਸੀਸ ਦੇਣਾ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਸੰਤ ਵਿੱਚ, ਬਿਲਾਵਲ ਸਾਹਿਬ ਦੇ ਬਸੰਤ ਵਿੱਚ ਅਸੀਂ ਮਿਲ ਕੇ ਸਾਰੇ ਬੱਚੇ ਸ਼ਾਨ ਪੇਸ਼ ਕਰਨਗੇ, ਉਸ ਤੋਂ ਬਾਅਦ ਸ਼ਬਦ ਗਾਇਨ ਹੋਏਗਾ। ਆਓ ਪਿਆਰ ਨਾਲ ਸਰਵਣ ਕਰੋ ਜੀ।

ਰਾਜ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਨਿਰਮਲ ਸਿੰਘ ਜੀ ਸੂਰਾ, ਭਾਈ ਮਨਮੋਹਨ ਸਿੰਘ ਜੀ, ਬਹੁਤ ਹੀ ਪਿਛਲੇ 30-40 ਸਾਲਾਂ ਤੋਂ ਸੇਵਾ ਕਰ ਰਹੇ ਹਨ। ਅਮਰੀਕਾ ਵਿੱਚ ਬੇਰੀਏ 'ਚ ਬੱਚਿਆਂ ਨੂੰ, ਹਜ਼ਾਰਾਂ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਹੈ ਅਤੇ ਹੁਣ ਵੀ ਸਿਖਾ ਰਹੇ ਹਨ। ਇਹਨਾਂ ਗੁਰੂ ਮਹਾਰਾਜ ਦੇ ਨਾਲ ਨਾਲ ਇਹਨਾਂ ਰੂਹਾਂ ਦਾ ਵੀ ਆਸ਼ੀਰਵਾਦ ਹੈ ਨਾਲ। ਆਓ ਰਲ ਕੇ ਇਹ ਸ਼ਬਦ ਗਾਇਨ ਕਰੀਏ, ਇਨ ਵਿਦ ਦੇਹ ਮਨ ਹਰਿਆ।

What? ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸੇ

ਕਿਆ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ,

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ

ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ।

ਆਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਭੂਖ ਪੁੱਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ

ਪਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ।

ਹਰ ਧਿਆਵਹ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ।

ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ।

ਨਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਬਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸਬਦੋ ਤਾ ਗਾਵਹ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ

जिस सिमरत सुख होए सगले दुख जाहे।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਪਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨੇ ਤੇ ਆਵੈ ਤਾਂ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਬੁੱਕ ਤੇ ਹੱਟੀਆਂ ਜਾਪੀਆਂ ਜਾਪੀਆਂ ਜਿਹਨਾਂ ਨਾਮ ਚਾ ਪਿਆ ਵੰਡ ਛਕਿਆ ਦੇ ਚਲਾਈ ਤੇ ਵਾਹਿ ਦੇਖ ਕੇ ਡਿੱਟ ਕੀਤਾ ਤਿੰਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚੜਾਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇ ਖੇਤਾਂ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਧੰਨਵਾਦ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਹੈ ਚਿਤ ਆਮਣ ਕਾ ਸਦਕਾ ਸਰ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਰ ਚਰਿਆ ਦੇਹ ਤੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ ਚੌਂਕੀਆਂ ਚੰਡੇ ਹੁੰਗੇ ਚੁਗੜੇ ਘਾਟਾ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਜ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਕੋਲੇ ਦਰਸ਼ਨ ਦੀਦਾਰ ਦੇ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਕੁਛ ਭਾਵੇ ਤਾਂ ਨਿਰਾਸ ਇਹ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਦੇ ਬਲਾਸ ਦਿੱਤਾ ਜੀ ਆਪ ਨੂੰ ਬਖਸ਼ਿਸ਼ ਕੀਤੀ ਹੈ ਅੱਜ ਦੇ ਨਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਗੂਰ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚੰਨ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਵੀ ਬਾਣੀ ਸੋਧ ਕੇ ਸਤਿਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਰੀ ਮਜ਼ਬੂਤੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਦੀ ਦੇਗਾ ਤਿਆਰ ਕਰ ਖਾ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਘ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਦ ਸਵਾਦ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਜੀ ਬਖਸ਼ੀਆਂ ਦਾਤਾਂ ਨੂੰ ਲੰਗਣਾ ਤੁਰ ਸਵਾਈਆਂ ਪ੍ਰਵਾਨ ਕਰਨੀ ਆਪ ਦੇ ਚਰਨਾ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਦਤਾਰ ਜੀ ਬਖਸ਼ਿਸ਼ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਫ ਸੰਗਤਾਂ ਨੇ ਆਪ ਜੀ ਦਰ ਪ੍ਰਵਾਨ ਕਰੋ ਕੜੀਆਂ ਲਿਖ ਲਾਓ ਸੰਗਤਾਂ ਦਾ ਦਰ ਤੇ ਫੁਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਇਹਨੂੰ ਆ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਬੇਅੰਤ ਰਸਦਾਂ ਆਪਦੇ ਲੰਗਰਾਂ ਦੇ ਕੇ ਸੁਣੇ ਮੰਦਰਾਂ ਵਾਸਤੇ ਹਾਜ਼ਰੀਆਂ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਸ਼ੁਭਕਾਮਨਾ ਪੂਰਨ ਕਰੋ ਦਤਾਰ ਸਾਰੇ ਪ੍ਰਵਾਨ ਦੀ ਤੰਦਰੁਸਤੀ ਸੁਖਿਆ ਦੀ ਬਖਸ਼ਿਸ਼ ਕਰਦੇ ਹੋਇਆ ਸਭ ਦੇ ਸ਼ੁਭਕਾਮਨਾ ਵਾਸਤੇ ਵੱਧ ਪੂਰੀਆਂ ਕਰੋ ਜੀ ਗਰੀਬ ਨਵਾਜ ਖਾਸ ਬਲ ਸੇ ਕੌਮ ਨੂੰ ਏਕ ਦਾ ਸਵਾਗ ਪਿਆਰ ਦੀ ਬਖਸ਼ੀ ਕਰਕੇ ਸੱਤ ਨੋਜ ਦਾਲ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਆਂ ਦੀ ਵਾਰਤਾ ਕਰੋ ਜੀ ਗਰੀਬ ਨਵਾਜ ਦੂਰ ਦੁਰਾਜ ਘਰਾਂ ਦੇ ਬੈਠੀ ਲਾਈਵ ਕਰਤਾ ਕੀਤੀ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਲਵਤਾ ਆਪਣੇ ਬਖਸ਼ੇ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤ ਆਪਦੇ ਚਾਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਲਾਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਕਾਢੀ ਚਰਨਾ ਪ੍ਰਵਾਨ ਕਰੋ ਬੱਚਿਆਂ ਹੱਥੇ ਕਮਾਈਆਂ ਸਫਲ ਕਰੋ ਘਰ ਜਵਾਬ ਦੋ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਜੀ ਘਰ ਮੇਰਾ ਵੀ ਕਰਿਆ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਨਵੇਂ ਬੱਚਿਆਂ ਗਬਰਨ ਅੱਜ ਦੇ ਸ਼ਾਮਾਂ ਦੇ ਕਥਾ ਗੀਤ ਵਾਲੇ ਹਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੈਨਾ ਤੁਹਾਡੇ ਨਜ਼ਰ ਸ਼ੋਧੇ ਪਿੱਤਰ ਸਵਾਲਿਆਂ ਦੀ ਕਿਰਪਾਲਤਾ ਕਰੋ ਰਹਿੰਦੇ ਘਰ ਸਵਾਰ ਕੇ ਚੈਨਾ ਤੁਹਾਡੀ ਬਣਾਓ ਸਹੀ ਪਿਆਰੇ ਮੇਰੇ ਜਿਹਨੇ ਮੇਰਾ ਆਪਣਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ

0: ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ। ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੇ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਬੇਕਾਰੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸਿੰਘ ਜੀ ਮਹਾਰਾਜ ਬਖਸ਼ਿਸ਼ ਸਿਆਲ ਸਿੰਘ ਤੈਨੂੰ ਬੜੀ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਬੂਰ ਪਾਤਸ਼ਾਹ ਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰ ਰਹਿ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਸਾਰੀਆਂ ਭਰੀਆਂ ਨੇ। ਉਪਰੰਤ ਮਹਾਰਾਜ ਬਖਸ਼ੇ ਪਿੱਤਰ ਹੁਕਮਨਾਮੇ ਸਰ ਨੂੰ ਕੀਤੇ ਹਨ। ਸਾਧ ਸਿੰਘ ਦੀ ਇਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਘਾਤ ਨੂੰ ਬਖਸ਼ਿਸ਼ ਕੀਤਾ ਹੈ। ਬਹੁਤ ਸਾਧ ਸਿੰਘ ਦੀ ਸ਼ਾਮਤ ਕੀਤੇ ਹੋਏ ਮਹੋਰੇ ਨੇ ਜਿਸ ਨੂੰ ਸਭ ਤੋਂ ਪਹਿਲਾਂ ਕੀਰਤਨ ਕਰਨਗੇ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਦੀ ਸੀਰੇ ਦਾ ਜੱਸਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾ ਸੁਣਨ ਦੁਆਰਾ ਸਤਸੰਗ ਦਰਬਾਰ ਚਾਨਾ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਸਭ ਤੋਂ ਲਾਗੇ ਸਤਿਗੁਰੂ ਲਾਗੇ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ, ਮਹਾਨ ਵਿਦਵਾਨ ਵੀਰ ਸਾਨੂੰ ਲਾਗੇ 6:30 ਦਾ ਕੀਰਤਨ ਕਰਨਗੇ ਭਾਈ ਹਰਭਜਨ ਸਿੰਘ ਜੀ ਲਿਆਰੀ ਦਾ ਜੱਸਾ। ਫਿਰ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 6:30 ਤੱਕ ਮਾਰੇ ਨਿੱਕੀ ਬਹੁਤ ਆਨੰਦ ਮਾਣ ਦੇ ਸਾਥੀ ਅੱਜ ਦੇ ਸ਼ਾਮ ਦੇ ਸਾਰੇ ਕਥਕੀ ਵਸਣ ਨੂੰ ਕਰਕੇ ਜੀਵਨ ਦੀਆਂ ਕਣੀਆਂ ਸਫਲਾ ਕਰੋ। ਸਾਥੀ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਸਾਊਥ ਹਾਲ ਨਾਰਥ ਹਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨੇ ਬੇਅੰਤ ਖਰਚਾ ਆ ਰਿਹਾ। ਇਸ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਤੁਸੀਂ ਕੋਸ਼ਿਸ਼ ਕਰੋ ਜ਼ਰੂਰ ਆਪਣੀ ਦਸਾਂਤ ਸਫਲ ਕਰਦੇ ਹਾਂ ਵੱਧ ਤੋਂ ਵੱਧ ਮਾਰ ਦੀ ਸੇਵਾ ਕਰਕੇ ਇਹਨਾਂ ਬਿਲਡਿੰਗਾਂ ਨੂੰ ਅਸੀਂ ਸੰਪੂਰਨ ਕਰੀਏ ਸਾਰੇ ਮਿਲ ਕੇ। ਉਹ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਈ ਹੈ ਉਹ ਸਾਰੇ ਵਟਪਾਗੀ ਹਨ। ਬਾਕੀ ਜਿਹਨਾਂ ਮਾਇਆ ਤੱਕ ਨਹੀਂ ਜ਼ਰੂਰ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਜੋ ਸਹਿਜ ਪਾਠ ਹਰ ਰੋਜ਼ ਸਰਵਣ ਕਰ ਰਹੇ ਹੋ ਕਿਉਂਕਿ ਬੇਅੰਤ ਪਰਿਵਾਰ ਕਰਨ ਜੋ ਸਹਿਜ ਪਾਠ ਨਾਲ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਸਾਰਾ ਤੁਸੀਂ ਨਾਮ ਨੰਬਰ ਦੇ ਦਿਓ ਤਾਂ ਕਿ ਸਮੇਂ ਸਮੇਂ ਸਿਰ ਆਪ ਜੀ ਨੂੰ ਸਾਰੀ ਸੂਚਨਾ ਦਿੱਤੀ ਜਾਵੇ ਅਤੇ ਔਰ ਆਉਣ ਵਾਲੇ ਸਮੇਂ 'ਚ ਵੀ ਸਾਰਾ ਪ੍ਰੋਗਰਾਮ ਜਿਹੜਾ ਉਸ ਨੂੰ ਤੁਸੀਂ ਨਾਲ ਸਰਵਣ ਕਰ ਸਕੋ। ਸਤਿ ਸਿੰਘ ਜੀ ਜੂਨ 28 ਨੂੰ ਆ ਰਹੇ ਨੇ ਭਾਈ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਉਹ ਕੀਰਤਨ ਕਰਨਗੇ ਤੁਹਾਡੇ ਕੋਲ 28 ਜੂਨ ਨੂੰ 11:20 ਤੋਂ ਲੈ ਕੇ 12:30 ਤੱਕ। ਸੋ ਸਤਿ ਸੰਗਤ ਜੀ ਜੂਨ 26 ਤੋਂ ਲੈ ਕੇ 28 ਤੱਕ ਅੱਜ ਹੰਡ ਪਾਠ ਰੱਖੇ ਨੇ ਵਿਆਹ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ। ਸੋ ਪਰਸਨ ਭੋਗ ਪੈਣੇ ਨੇ। ਸਾਰੀ ਸੰਗਤ ਨੂੰ ਬੇਨਤੀ ਕਿ 26, 27 ਔਰ 28 ਨੂੰ ਆਦੂਰ ਹਾਜ਼ੀਆਂ ਭਰ ਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਗੁਰੂ ਸਾਹਿਬਾਂ ਦਾ ਜੋ ਵਿਆਹ ਪੁਰਬ ਹੈ ਇਸ ਨੂੰ ਮਨਾ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਸਤਿ ਸੰਗਤ ਜੀ ਜੂਨ 29 ਨੂੰ ਹੈ ਜਨਮ ਦਿਨ ਭਗਤ ਕਬੀਰ ਜੀ ਦਾ। ਸੋ ਆਪ ਸੰਗਤ ਹਾਜ਼ਰੀਆਂ ਭਰੋ ਜੀ। ਜੂਨ 30 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਤਿ ਸੰਗਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਗੁਰੂ ਦਾ ਦਿਲਾਏ ਹੋਏ ਇਹ ਦੱਸੇ ਹੋਏ ਮਾਰਗ ਨੂੰ ਅਪਣਾਉਣ ਵਾਸਤੇ ਅਸੀਂ ਵੀ ਯਤਨ ਕਰ ਸਕੀਏ। ਸਤਿ ਸੰਗਤ ਜੁਲਾਈ 4 ਨੂੰ ਹੈ ਇੰਡੀਪੈਂਡੈਂਟ ਡੇ। ਸੋ ਸ਼ਾਮ ਦਾ ਕੀਰਤ ਦਰਬਾਰ ਜੋ ਹੈ ਇੰਡੀਪੈਂਡੈਂਟ ਡੇ ਦਾ ਉਹ ਸਪੈਸ਼ਲ ਤੌਰ 'ਤੇ ਹੋਵੇਗਾ। ਸਤਿ ਸੰਗਤ ਜੀ ਜੁਲਾਈ 5 ਨੂੰ ਹੈ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਣ ਦਾ ਦਿਨ ਉਸ ਦਿਨ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਭਾਈ ਸਾਹਿਬ ਤਿਆਰ ਨੇ ਉਹ ਕੀਰਤਨ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫੁੱਲਾਂ ਚੁੱਕਣ ਦੀ ਖਿਮਾ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਸੁਖੱਤਰ ਸਿੰਘ ਜੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨਾਲ ਸਾਨੂੰ ਜੋੜਨਗੇ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜਿਉ ਪਿੰਡ ਸਭ ਤੇਰਾ।

ਮਹੱਲਾ ਪਹਿਲਾ। ਜਾਹੋਂ ਤੇਰਾ ਤਾਂ ਸਭ ਕੁਛ ਮੇਰਾ, ਜਾਹੋਂ ਤੇਰਾ ਤਾਂ ਸਭ ਕੁਛ ਮੇਰਾ।

ਆਪੇ ਸੁਰਤਾ ਸਕਤੀ ਜਗਤ ਪਰੋਵੈ ਆਪੇ ਭੇਜੇ ਆਪੇ ਸਦੇ।

குருமிலியை பாயி பரம் சன்மான் யோக தானும் தானும் சாஹிப் ஸ்ரீ குரு கிரந்த் சாஹிப் மகாராஜ் ஜி தி பாவன் கோதி ச சுபாயமான் வடபாகி குரு சுவாரி சாத் சங்க ஜியோ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਕੁਝ ਪਲਾਂ ਲਈ ਸਤਿਗੁਰ ਜੀ ਨੇ ਆਪਣੀ ਗੋਦੀ ਵਿੱਚ ਸਭਾਇਮਾਨ ਹੋ ਕਰਕੇ ਅੰਮ੍ਰਿਤਮਈ ਤੁਰਕੀ ਬਾਣੀ ਦੇ ਮਹਾਨ ਕੀਰਤਨ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਕਾਰ ਜੋ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਅਲਾਹੀ ਬਾਣੀ ਸਰਵਣ ਕਰਵਾ ਰਹੇ ਸਨ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਮਹਾਨ ਖਜ਼ਾਨੇ ਵਿੱਚੋਂ ਆਪ ਜੀ ਦੇ ਸਨਮੁਖ ਗੁਰੂ ਪਾਤਸ਼ਾਹ ਦੇ ਪਾਵਨ ਸ਼ਬਦ ਦੀ ਲੜੀਵਾਰ ਵਿਚਾਰ ਜਿਹੜੀ ਹੈ ਉਹ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਵਡਭਾਗੇ ਜਿਹੜੇ ਲਾਹਾ ਲੈਂਦੇ ਨੇ, ਅੱਜ ਦਾ ਪਾਵਨ ਸ਼ਬਦ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ। ਦੋ ਸਲੋਕ ਅਤੇ ਉਹਦੇ ਨਾਲ ਪੌੜੀ ਹੈ, ਅੰਗ ਹੈ 1242। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਹਿਮਤ ਵਰਤਾਈ ਜਗਤ ਤੇ, ਜਦੋਂ ਵੇਖਿਆ ਕਿ ਦੁਨੀਆ ਬੁਰੀ ਤਰ੍ਹਾਂ ਧਨ ਦੇ ਨਾਂ ਤੋਂ ਡਰੀ ਹੋਈ ਹੈ, ਵੰਡੀ ਗਈ ਹੈ, ਲੋਕ ਤਰ੍ਹਾਂ ਤਰ੍ਹਾਂ ਕਰਦੇ ਪਏ ਨੇ, ਅਸਲ ਧਰਮ ਤੋਂ ਕੋਹਾਂ ਦੂਰ ਚਲੇ ਗਏ, ਧਰਮ ਦੇ ਜਿਹੜੇ ਆਪਣੇ ਆਪ ਨੂੰ ਠੇਕੇਦਾਰ ਸਮਝਦੇ ਨੇ ਉਹਨਾਂ ਨੇ ਮਨੁੱਖਤਾ ਨੂੰ ਲੁੱਟਣਾ ਸ਼ੁਰੂ ਕੀਤਾ ਧਰਮ ਦੇ ਨਾਂ ਤੇ। ਕੁਝ ਲੋਕ ਐਸੇ ਹੋਏ ਜਿਨ੍ਹਾਂ ਨੇ ਸੰਸਾਰ ਨੂੰ ਤਿਆਗ ਦਿੱਤਾ, ਘਰ ਬਾਰ ਛੱਡ ਕੇ ਜੰਗਲੀ ਜਾ ਵੜੇ, ਜੋਗੀ ਕਿਹਾ ਗਿਆ ਉਹਨਾਂ ਨੂੰ, ਸੰਨਿਆਸੀ ਕਿਹਾ ਗਿਆ ਉਹਨਾਂ ਨੂੰ। ਉਹਨਾਂ ਨੇ ਗ੍ਰਸਥ ਦੀ ਬੜੀ ਨਿਖੇਧੀ ਕੀਤੀ ਤੇ ਇਹ ਸਮਝਾਉਣਾ ਸ਼ੁਰੂ ਕੀਤਾ, ਇਹਨਾਂ ਦੇ ਮਨ ਵਿੱਚ ਪਾ ਦਿੱਤਾ ਵੀ ਤੁਸੀਂ ਪਾਪੀ ਹੋ, ਤੁਸੀਂ ਤਿਆਗ ਨਹੀਂ ਕਰ ਸਕਦੇ, ਤੁਸੀਂ ਮਾਇਆ ਵਿੱਚ ਰਹਿੰਦੇ ਹੋ, ਤੁਸੀਂ ਧੀਆਂ ਦੇ ਪੁੱਤਰਾਂ ਦੇ ਪਿਆਰ ਵਿੱਚ ਹੋ, ਅਸੀਂ ਧਰਮੀ ਹਾਂ। ਤੇ ਲੋਕ ਉਹਨਾਂ ਤੋਂ ਡਰਦੇ ਸਨ, ਉਹਨਾਂ ਨੂੰ ਦਾਨ ਦਕਸ਼ਣਾ ਵੀ ਦੇਣੀ ਤੇ ਉਹਨਾਂ ਦੇ ਵਰ ਸ਼ਰਾਬ ਤੋਂ ਵੀ ਡਰਨਾ ਤੇ ਜੇ ਕਿਤੇ ਸ਼ਰਾਬ ਦੇ ਦਿੱਤਾ ਸਾਡਾ, ਅਸੀਂ ਤੇ ਹੈ ਹੀ ਸੰਸਾਰੀ ਲੋਕ, ਅਸੀਂ ਤੇ ਕਲਯੁਗੀ ਲੋਕ ਹਾਂ, ਅਸੀਂ ਤੇ ਪਾਪੀ ਲੋਕ ਹਾਂ। ਇਹ ਭਾਵਨਾ ਪੈਦਾ ਕਰਤੀ ਮਨੁੱਖਤਾ ਦੇ ਅੰਦਰ। ਇਹ ਜਾ ਪਹਾੜੀ ਚੜ੍ਹੇ, ਹਾਲਾਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਬੜਾ ਖੰਡਨ ਕੀਤਾ ਹੈ। ਸਾਡੀ ਪੰਜਾਬੀ ਦੀ ਲੋਕ ਬੋਲੀ ਵੀ ਹੈ, ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ, ਹੁਣ ਚੜ੍ਹਤੇ ਗਿਆ, ਪੇਟ ਦੀ ਅੱਗ ਨੇ ਸਤਾਇਆ, ਪੇਟ ਦੀ ਭੁੱਖ ਨੇ ਸਤਾਇਆ, ਕਿਉਂਕਿ ਇਹਨੇ ਤੇ ਮੰਗਣਾ ਹੀ ਮੰਗਣਾ ਕੁਛ। ਤੇ ਫਿਰ ਚੇਤੇ ਆਇਆ ਵੀ ਮੈਂ ਵੇਖਾਂ ਉੱਚੇ ਚੜ੍ਹ ਕੇ ਕਿੱਧਰੋਂ ਗ੍ਰਿਸੀ ਦਾ ਕੋਈ ਘਰ ਦਿਸ ਪਵੇ, ਕੋਈ ਕੁਟੀਆ ਦਿਸ ਪਵੇ, ਕੋਈ ਪਿੰਡ ਦਿਸ ਪਵੇ, ਧੂੰਆਂ ਵੇਖਿਆ ਉੱਠਦਾ, ਧੂਏ ਦੇ ਕੋਲ ਬੈਠੀ ਹੋਈ ਸਵਾਣੀ ਦਿਸੀ, ਉਹਦੇ ਲਾਗੇ ਚਰਖਾ ਦਿਸਿਆ, ਅੰਨ ਪਾਣੀ ਪੱਕਦਾ ਹੋਇਆ ਦਿਸਿਆ, ਦੁਬਾਰਾ ਉੱਥੇ ਆ ਕੇ ਤੇ ਅਲਖ ਜਗਾਉਣ ਲੱਗ ਪਿਆ। ਜਿਨ੍ਹਾਂ ਨੂੰ ਛੱਡ ਕੇ ਗਿਆ, ਜਿਨ੍ਹਾਂ ਨੂੰ ਮਾੜਾ ਕਿਹਾ, ਉਹਨੂੰ ਕਿ ਘਰ ਮੰਗਣ ਜਾਈ ਦੀ ਅਵਸਥਾ ਬਣ ਗਈ। ਦੂਸਰੀ ਸ਼੍ਰੇਣੀ ਇੱਕ ਹੋਰ ਪੈਦਾ ਹੋਈ, ਉਹ ਸੀ ਪੰਡਿਤ ਬ੍ਰਾਹਮਣ ਲੋਕ। ਉਹਨੇ ਆਪਣੇ ਆਪ ਨੂੰ
ਧਰਮ ਗ੍ਰੰਥ ਰਚ ਕੇ ਤੇ ਆਪੇ ਹੀ ਸਭ ਕੁਝ ਕਰਕੇ ਮਨੁੱਖਤਾ ਨੂੰ ਵੰਡ ਕੇ ਰੱਖਤਾ, ਆਹ ਵਾਰ ਚੰਗਾ ਹੈ, ਆਹ ਮਾੜਾ ਹੈ, ਇਵੇਂ ਇਵੇਂ ਤਿੱਥਾਂ ਵਾਰਾਂ ਕਈ ਪੁਰਬ ਬਣਾ ਦਿੱਤੇ, ਕਦੀ ਸਰਾਧ ਰਾਜ ਦਿੱਤੇ, ਜਨਮ ਮਰਨ ਦੇ ਭੁਲੇਖੇ ਪਾ ਦਿੱਤੇ, ਰੱਬ ਬੜੀ ਦੂਰ ਹੈ, ਤੁਹਾਡੇ ਵੱਸ ਦੀ ਬਾਤ ਨਹੀਂ, ਉਹਦੇ ਤੱਕ ਜੇ ਪਹੁੰਚ ਕਰਨੀ ਹੈ ਤੇ ਸਾਡੇ ਰਾਹੀਂ ਜਾਣਾ ਪੈਣਾ। ਹਰ ਕੰਮ ਬ੍ਰਾਹਮਣ ਨੂੰ ਪੁੱਛ ਕੇ ਕਰਨਾ, ਖੇਤੋਂ ਧੀ ਕੇ ਕਿਸੇ ਬੰਦੇ ਦਾ ਜਿਹੜਾ ਸੰਸਕਾਰ ਵੀ ਕਰਨਾ ਤੇ ਪੰਡਿਤ ਨੂੰ ਪੁੱਛਿਆ ਜਾਂਦਾ ਹੈ, ਪੈਂਚਕਾਂ ਤੇ ਨਹੀਂ, ਕਿਤੇ ਪਤਾ ਨਹੀਂ ਹੁੰਦੀਆਂ ਕੀ ਨੇ, ਅੱਜ ਵੀ ਚੱਲ ਸਾਡੇ 'ਚ ਵੀ ਨੇ। ਸ਼ਰਾਧ ਕੀ ਨੇ? ਉਹਨੇ ਇੱਕ ਮੰਗਣ ਦਾ ਢੰਗ ਬਣਾ ਲਿਆ ਵੀ ਤੁਹਾਡੇ ਬਜ਼ੁਰਗ ਪਿੱਛੇ ਭੁੱਖੇ ਮਰਦੇ ਨੇ, ਮੈਨੂੰ ਸੁਪਨੇ 'ਚ ਮਿਲਿਆ ਤੁਹਾਡਾ ਬਜ਼ੁਰਗ ਉਹ ਤੇ ਨੰਗਾ ਫਿਰਦਾ ਹੈ, ਉਹ ਤੇ ਭੁੱਖਾ ਹੈ, ਉਹਦੇ ਨਾਂ 'ਤੇ ਸ਼ਰਾਧ ਕਰੋ, ਪੁਰਾਣੇ ਥਾਂ 'ਤੇ ਜਾ ਕੇ ਇੰਨਾ ਦਾਨ ਪੁੰਨ ਕਰਕੇ ਇਸ਼ਨਾਨ ਕਰੋਗੇ ਤੇ ਆਹ ਪ੍ਰਾਪਤੀ ਹੋਏਗੀ, ਪੁਰਾਣੇ ਥਾਂ ਜਾਓਗੇ ਤੇ ਆਹ ਪ੍ਰਾਪਤੀ ਹੋਏਗੀ, ਕਿਸ ਵਾਰ ਨੂੰ ਖਾਣਾ ਹੈ, ਕਿਸ ਵਾਰ ਨੂੰ ਕੀ ਖਾਣਾ ਹੈ, ਕਿਸ ਦਿਨ ਕੀ ਪਹਿਨਣਾ ਹੈ, ਸੋਨਾ ਕਦੋਂ ਪਹਿਨਣਾ ਹੈ, ਕੱਪੜੇ ਕਦੋਂ ਪਾਉਣੇ, ਇਕੱਲੀ ਇਕੱਲੀ ਗੱਲ ਇੰਨੇ ਕੁ ਮੁਥਾਜ ਹੋ ਗਏ, ਵਿਆਹ ਰੱਖਣਾ ਤਾਂ ਵੰਡਣ ਨੂੰ ਪੁੱਛ ਲਓ। ਅਤੇ ਉਹਦਾ ਹਲਵਾ ਮਾਂਡਾ ਚੰਗਾ ਚੱਲਿਆ, ਮਨੁੱਖਤਾ ਨੂੰ ਵੰਡ ਕੇ ਰੱਖਤਾ। ਸਮਾਜ ਐਸਾ ਦੁਖੀ ਹੋ ਗਿਆ, ਉਹ ਵੀ ਗ੍ਰਿਸ਼ਤੀ 'ਤੇ ਮਾਰ, ਯੋਗੀ ਦੀ ਵੀ ਗ੍ਰਿਸ਼ਤੀ ਨੂੰ ਮਾਰ, ਪੰਡਿਤ ਦੀ ਵੀ ਗ੍ਰਿਸ਼ਤੀ ਨੂੰ ਮਾਰ, ਦਾਨ ਪੁੰਨ ਦੀ ਸਾਰਾ ਕੁਝ ਸਾਡੇ ਕੋਲ ਲੁੱਟ ਕੇ ਲੱਗੇ, ਬੜੇ ਬੜੇ ਅਡੰਬਰ ਰਚੇ ਗਏ, ਅਜਿਹੇ ਸਥਾਨ ਬਣਾ ਤੇ ਵੀ ਪੁਰਾਣੇ ਥਾਂ 'ਤੇ ਆਰਾ ਲੱਗਾ ਹੋਇਆ ਕਰਵਤ, ਅਤੇ ਜਿਹੜਾ ਇਨਸਾਨ ਆਪਣਾ ਸਾਰਾ ਕੁਝ ਬ੍ਰਾਹਮਣ ਨੂੰ ਦਾਨ ਕਰਕੇ ਨਾ ਉਸ ਆਰੇ ਥੱਲੇ ਆਪਣਾ ਸੀਸ ਚੁਰਾ ਦੇਗਾ, ਸਰੀਰ ਦੇ ਟੁਕੜੇ ਕਰਵਾ ਲਏਗਾ, ਉਹਨੂੰ ਸਿੱਧਾ ਸਵਰਗ ਮਿਲੇਗਾ। ਵਿਚਾਰੇ ਲੋਕ ਡਰੇ ਹੋਏ, ਅੱਗਾ ਸਵਾਰ ਲਈ ਕੀ ਨਹੀਂ ਕਰਨ। ਗੁਰੂ ਨਾਨਕ ਦੇ ਮਹਾਰਜ ਅਜਿਹੇ ਹਾਲਾਤ ਵਿੱਚ ਬੜੇ ਧਿਆਨ ਨਾਲ, ਬੜੀ ਬਰੀਕੀ ਨਾਲ ਇਸ ਸਮੁੱਚੇ ਵਰਤਾਰੇ ਦਾ ਅਧਿਐਨ ਕੀਤਾ ਹੈ। ਸੁਣਿਆ ਸੀ ਸਾਧੂਆਂ ਕੋਲੋਂ, ਜਾਂਦਿਆਂ ਕੋਲੋਂ, ਆਉਂਦਿਆਂ ਕੋਲ, ਇੱਕ ਭੁਲੇਖਾ ਹੋਰ ਇੱਥੇ ਪੈ ਜਾਂਦਾ। ਅਸੀਂ ਬਹੁਤੀ ਥਾਈਂ ਇਹ ਭੁਲੇਖਾ ਖਾ ਜਾਂਦੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸੱਚਾ ਸੌਦਾ ਕੀਤਾ ਨਾ, ਵੈਸੇ ਬੜੀ ਹੈਰਾਨਗੀ ਦੀ ਬਾਤ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਆਪਣੇ ਪੱਲੇ ਪੈਸੇ ਨਹੀਂ ਵਧੇ, ਮਰਦਾਨੇ ਇੱਕ ਦੋ ਵਾਰੀ ਯਤਨ ਕੀਤਾ, ਉਹ ਸਾਖੀ ਆਪਾਂ ਸਾਰੇ ਸੁਣਦੇ, ਸਿਰਫ ਇੱਕ ਵਾਰੀ 20 ਰੁਪਏ ਵਧੇ ਸਨ, ਉਹ ਵੀ ਦੁਪਹਿਰ ਕਤੀਕ, ਕਹਿੰਦੇ ਮੁੜ ਕੇ ਖਤਮ ਹੋ ਗਿਆ ਕੰਮ, ਉਸ ਤੋਂ ਬਾਅਦ ਨਹੀਂ ਰੱਖੇ। ਟੱਕਰ ਗਏ ਧਰਮ ਦੇ ਨਾਂ 'ਤੇ ਬਣੇ ਹੋਏ ਸਾਧੂ, ਅਤੇ ਬਾਬੇ ਕੋਲੋਂ ਮੰਗਣ ਲੱਗ ਪਏ ਕੋਈ ਖਾਣ ਨੂੰ ਮਿਲ ਜਾਏ, ਹੱਦ ਹੋ ਗਈ, ਹੋ ਗਏ ਧਾਰਮਿਕ ਲੋਕ, ਉਹ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣ ਵਾਲੇ, ਦੱਦੇ ਦਾਤੇ ਨਿਰੰਕਾਰ ਨਾਲ ਜੁੜੇ ਹੋਏ, ਜੋੜਨ ਵਾਲੇ, ਅਤੇ ਤਰਲੇ ਲੈਂਦੇ ਉਹ ਪ੍ਰਸ਼ਾਦੇ ਨੂੰ। ਬਾਬੇ ਨੇ ਤਰਸ ਖਾਧਾ, ਲੰਗਰ 'ਤੇ ਖਵਾਇਆ ਉਹਨਾਂ ਨੂੰ, ਲੇਕਿਨ ਬਿਠਾ ਕੇ ਸਮਝਾਉਣਾ ਕੀਤਾ, ਭਾਈ ਅੱਜ ਘਰ ਬਾਰ ਛੱਡ ਕੇ, ਤਿਆਗ ਕੇ, ਸਾਧੂ ਹੋ ਕੇ ਅਤੇ ਪ੍ਰਸ਼ਾਦੇ ਨੂੰ ਤਰਲੇ ਲੈਂਦੇ ਫਿਰਦੇ ਹੋ, ਪੇਟ ਦੀ ਅੱਗ ਬੁਝਾਉਣੀ ਵੀ ਔਖੀ ਹੋ ਗਈ ਹੈ, ਅਤੇ ਜੇ ਇਹਦੇ ਨੂੰ ਘਰ ਰਹਿ ਕੇ ਪ੍ਰਿਸ਼ਤ ਵਿੱਚ ਰਹਿੰਦੇ, ਪਰਿਵਾਰ ਪਾਲਦੇ, ਬਾਲ ਬੱਚਾ ਤੁਹਾਡਾ ਰੌਲਦਾ ਹੋਏਗਾ, ਮਾਂ ਬਾਪ ਤੁਹਾਨੂੰ ਤਰਸਦਾ ਹੋਏਗਾ ਵੇਖਣ ਨੂੰ, ਸੰਸਾਰ ਵਿੱਚ ਰਹਿੰਦਿਆਂ ਕਿਰਤ ਵਿਰਤ ਕਰਦਿਆਂ ਹੋਇਆਂ ਧਰਮ ਕਮਾਇਆ ਜਾ ਸਕਦਾ, ਇਹ ਵੱਖਰੀ ਬਾਤ ਸੀ ਬਾਬੇ ਦੀ। ਉਹਨਾਂ ਭੁੱਖੇ ਸਾਧ ਨੂੰ ਖਵਾ ਕੇ ਉਹਨਾਂ ਗ੍ਰਿਸ਼ ਦਾ ਆਸ਼ਰਮ ਦਾ ਉਹਨਾਂ ਨੂੰ ਕਿਰਤ ਕਰਨ ਵਾਲੇ ਪਾਸੇ ਲਾਇਆ ਸੀ ਬਾਬੇ ਨੂੰ। ਬਾਬੇ ਨੂੰ ਵਿਹਲਾ ਸਾਹ ਤੇ ਕੋਈ ਚੰਗਾ ਲੱਗਾ ਹੀ ਨਹੀਂ, ਨਾ ਕਿਰਤ 'ਤੇ ਬੜਾ ਜ਼ੋਰ ਬਾਬੇ ਨੇ ਦਿੱਤਾ। ਮਰਦਾਨੇ ਨੂੰ ਨਾਲ ਲੈ ਕੇ ਇਹ ਸੁਲਤਾਨਪੁਰ ਦੀ ਪਾਵਨ ਧਰ 'ਤੇ, ਬਾਬਾ ਦੇਖਿਆ ਧਿਆਨ ਧਰ, ਜਲਤੀ ਸਾ ਪ੍ਰਿਥਵੀ ਦਿਸਾਈ, ਸਾਰਾ ਸੰਸਾਰ ਸੜਦਾ ਹੋਇਆ। ਸੜਨ ਦਾ ਕਾਰਨ ਵੀ ਕੋਈ ਹੋਰ ਨਹੀਂ, ਇਹ ਧਰਮ ਦੇ ਠੇਕੇਦਾਰੀ ਨੇ। ਚੰਗਾ ਭਲਾ ਬੰਦਾ, ਗ੍ਰਿਸ਼ਤੀ ਬੰਦਾ ਹੈ, ਕੰਮ ਕਰਦਾ, ਆਪਣੇ ਬਾਲ ਬੱਚੇ ਨੂੰ ਪਾਲਦਾ, ਦਸਾਂ ਨੌਂ ਦੀ ਕਿਰਤ ਕਰਦਾ, ਕੋਈ ਜੁੱਤੀਆਂ ਗੰਢਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਖੇਤੀ ਕਰਦਾ, ਇੱਕ ਧੰਦੇ ਕਰਦੇ ਹੋਏ ਨੇ, ਕਿਸੇ ਮਾਲ ਡੰਗਰ ਰੱਖਿਆ, ਪਸ਼ੂ ਬਾਲ, ਭੇਡ ਬੱਕਰੀਆਂ ਰੱਖੀਆਂ, ਕੰਮ ਹੀ ਸੀ ਨਾ। ਚੰਗਾ ਭਲਾ ਸੁੱਖ ਦੀ ਰੋਟੀ ਖਾਂਦਾ ਹੈ, ਉਹਨੂੰ ਇੱਕ ਹੋਰ ਵਹਿਮ ਪਾਤਾ ਵੀ ਰੱਬ ਹੁੰਦਾ ਹੈ, ਰੱਬ ਤੇਰੀ ਪਹੁੰਚ ਤੋਂ ਪਰੇ ਹੈ, ਉਹਦੇ ਤੱਕ ਮੇਰੀ ਪਹੁੰਚ ਹੋਣੀ ਚਾਹੀਦੀ ਹੈ, ਆਹ ਚੰਗਾ ਹੈ ਮਾੜਾ, ਐਸਾ ਵਹਿਮ ਪਾਇਆ ਵਿਚਾਰੇ ਨੂੰ, ਚੰਗੇ ਭਲੇ ਨੂੰ ਭਰਮ ਵਿੱਚ ਪਾਤਾ, ਨਾ ਵਿਚਾਰੇ ਦੀ ਪਹੁੰਚ, ਨਾ ਉਹਨੂੰ ਸਿੱਧਾ ਮਾਰਗ ਦੱਸਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਚੜਿਆ ਸੋਧਣ, ਧਰਤ ਲਕਾਈ ਸੋਧਣੇ ਕਿਹੜੇ ਸਨ,
ਕਾਦੀ ਕੂੜ ਬੋਲ ਮਾਲਕ ਹੈ, ਜਿਨ੍ਹਾਂ ਨੇ ਨਿਆਂ ਦੇਣਾ ਸੀ ਨਿਆਂ ਸੰਸਾਰ ਨੂੰ, ਉਹਨਾਂ ਨੇ ਕੂੜ ਬੋਲਣਾ ਸ਼ੁਰੂ ਕਰਤਾ, ਝੂਠ ਬੋਲ ਬੋਲ ਕੇ ਵੱਡੀ ਲੈ ਕੇ ਹੱਕ ਗਵਾਏ, ਇੱਕ ਪਾਸੇ ਵੱਡੀ ਮਿਲ ਗਈ ਉਹਦੇ ਹੱਕ 'ਚ, ਝੂਠ ਰੱਜ ਕੇ ਬੋਲਤਾਂ ਨੂੰ ਛਡਾ ਦਿੱਤਾ। ਬ੍ਰਾਹਮਣ ਲਾਵੇ ਜੀ ਆਕਾਏ, ਅਤੇ ਬ੍ਰਾਹਮਣ ਨੇ ਦੁਨੀਆਂ ਨੂੰ ਇੰਨਾ ਔਖਿਆ ਕੀਤਾ, ਜਿਹਦੀ ਗੁਰਬਾਣੀ ਨੂੰ ਪੜ੍ਹੋ ਕਿਤੇ ਧਿਆਨ ਦੇ ਨਾਲ, ਜਿੰਨੀ ਵਾਰੀ ਛੁਰੀ ਦਾ ਲੱਭ ਜਾਇਆ ਬ੍ਰਾਹਮਣ ਦੇ ਹੱਥੀ ਹੈ, ਛੁਰੀ ਕਾਟ ਲੇਵੇ ਹੱਥਾਂ ਨਾਲ, ਹੱਥ ਛੁਰੀ ਜਗਤ ਕਸਾਏ। ਬ੍ਰਾਹਮਣ ਨੇ ਬੁਰਾ ਕੋਇਆ ਲੋਕਾਂ, ਕਾਦੀ ਕੂੜ ਬੋਲ ਮਲਕ ਹੈ, ਕਾਦੀ ਤੋਂ ਭਾਵੇਂ ਤੇ ਕਾਜੀ ਹੈ। ਬ੍ਰਾਹਮਣ ਲਾਵੇ ਜੀ ਆ ਕਹੇ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਧ। ਹੁਣ ਧਰਮ ਦੇ ਉਜਾੜੇ ਦਾ ਬੰਧ ਇਹ ਬਣ ਗਏ, ਜਿਹਨਾਂ ਧਰਮ ਦੀ ਗੱਲ ਕਰਨੀ, ਜਿਹਨਾਂ ਧਰਮ ਦਾ ਪ੍ਰਚਾਰ ਕਰਨਾ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਸਾਰਿਆਂ ਨੂੰ ਸੋਧਣ ਲਈ ਤੁਰ ਪਏ। ਚੜਿਆ ਸੋਧਣ ਤਰ ਕਾ, ਇੱਕ ਲਿਸਟ ਬਣਾਈ ਹੋਏਗੀ ਨਾ, ਹਿੱਟ ਲਿਸਟ ਕਹਿ ਲਓ, ਸੋਧਣਾ ਹੈ ਨਾ, ਤੇ ਸੋਧਣ ਲਈ ਰਬਾਬ ਲਈ ਕੀਰਤਨ ਸ਼ਬਦ ਨਾਲ ਸੋਧਣਾ, ਹਥਿਆਰ ਬਾਅਦ ਜਾ ਕੇ ਚੁੱਕੇ। ਪਤਾ ਲੱਗਾ ਕਿ ਬੜਾ ਵਿਗੜਿਆ ਹੋਇਆ, ਜਿੱਥੇ ਜਿੱਥੇ ਬਾਬੇ ਨੂੰ ਪਤਾ ਲੱਗਣ ਫਲਾਣੇ ਥਾਂ ਫਲਾਣਾ ਧਰਮ ਦੇ ਨਾਂ ਤੇ ਵਿਗੜਿਆ, ਆਵਾਜ਼ਾਂ ਮਾਰ ਪਹਾੜਾਂ ਤੀਕ ਗਏ, ਕਿੱਥੇ ਕੰਦਰਾਂ ਤੱਕ ਚਲੇ ਗਏ, ਕਿੱਥੇ ਗੁਫਾਵਾਂ ਤੀਕ ਚਲੇ ਗਏ, ਕਿੱਥੇ ਕਾਜੀ ਨੂੰ ਬੋਲਣ ਸਮਝਾਉਣ ਦੇ ਲਈ ਮੱਕੇ ਮਦੀਨੇ ਤੱਕ ਗਏ, ਬ੍ਰਾਹਮਣ ਨੂੰ ਸਮਝਾਉਣ ਲਈ ਕਿਹੜਾ ਸਥਾਨ ਜਿੱਥੇ ਸੱਚੇ ਪਾਤਸ਼ਾਹ ਨਹੀਂ ਗਏ, ਹਰ ਤੀਰ ਤੇ ਤਕਰੀਬਨ ਗਏ, ਸਮਝਾਉਣ ਹੀ ਗਏ। ਤੇ ਵਿਗੜੇ ਹੋਏ ਸਾਧੂ ਵੀ ਉਹਨਾਂ ਦੇ ਨਿਸ਼ਾਨੇ ਤੇ। ਸੱਜਣ ਦੀ ਬੜੀ ਗੱਲ ਚੱਲਦੀ ਹੈ, ਮੈਂ ਬੜਾ ਇਸ਼ਾਰਾ ਦੇਵਾਂ। ਇੱਕ ਗੱਲ ਯਾਦ ਰੱਖਣ ਯੋਗ ਹੈ, ਗੁਰੂ ਨਾਨਕ ਕੋਲ ਸ਼ਬਦ ਦਾ ਹਥਿਆਰ ਹੈ, ਸ਼ਬਦ ਜਿੱਤੀ ਸਿੱਧ ਬਣ ਲਈ ਹੈ ਨਾ, ਤੇ ਸੱਜਣ ਦਾ ਕੰਮ ਲੋਕਾਂ ਨੇ ਦੱਸਿਆ ਸੀ ਵੀ ਉਹ ਲੋਕਾਂ ਨੂੰ ਮਾਰਦਾ, ਬਾਬਾ ਕਿੰਦਰੋਂ ਜਾਣਦਾ, ਬਾਬਾ ਕਿਹਨੂੰ ਨਹੀਂ ਜਾਣਦਾ। ਤੇ ਉਹਨੇ ਵੇਖਿਆ ਵੀ ਉਹ ਦੋ ਮੁਸਾਫਰ ਆਉਂਦੇ ਮਰਦਾਨਾ ਤੇ ਬਾਬਾ, ਸਾਧਾਂ ਵਾਲੇ ਚੋਲੇ ਪਾਏ। ਹੁਣ ਉਹਦੀ ਜਿਹੜੀ ਉਹਦਾ ਤਜਰਬਾ ਬੋਲਦਾ ਸੀ, ਉਹਦਾ ਰੋਜ਼ ਦਾ ਕੰਮ ਹੈ ਵੀ ਜਿਹੜਾ ਮੇਰੇ ਆਣ ਕੇ ਲੰਗਰ ਬੜਾ ਪਿਆਰਾ ਕਹਿੰਦੇ ਉਹਨੇ ਲਾਇਆ ਸੀ, ਸੇਵਾ ਵੀ ਬੜੀ ਕਰਦਾ ਸੀ, ਤੇ ਜਿਹਦੇ ਕੋਲ ਮਾਲ ਸੁਭਾਅ ਵਹਿੰਦਾ ਸੀ ਨਾ, ਉਹਨੂੰ ਉਹਦੇ ਨਾਲ ਦੇ ਬੰਦੇ ਮਾਰ ਦਿੰਦੇ ਰਾਤ ਨੂੰ, ਮਾਲ ਸੁਭਾਅ ਲੁੱਟ ਦੇਣਾ, ਪਤਾ ਲੱਗਣਾ ਨਾ ਕੌਣ ਤੇ ਕਿੱਥੇ ਗਿਆ, ਕਿਹੜੇ ਫੋਨ ਨੇ, ਕੋਈ ਹੋਰ ਵਤੀ ਕੋਈ ਨਹੀਂ, ਬਾਬਾ ਜਾਣੇ ਤੇ ਉਹਦਾ ਕੰਮ ਜਾਣੇ। ਉਹਨੇ ਵੇਖ ਲਿਆ ਵੀ ਆ ਗਏ ਮੁਸਾਫਰ, ਅੱਗੇ ਉਹਦਾ ਤਜਰਬਾ ਇਹ ਸੀ ਵੀ ਅੱਗੇ ਵੀ ਕੁਛ ਬੰਦੇ ਮੇਰੇ ਕੋਲ ਚੋਲਿਆਂ 'ਚ ਆਏ ਨੇ, ਮਾਲ ਸਬੱਬ ਥੋੜ੍ਹਾ ਹੁੰਦਾ ਲੇਕਿਨ ਹੁੰਦਾ ਕੀਮਤੀ ਹੈ, ਅੱਜ ਜਾਪਦੇ ਨੇ ਇੱਦਾਂ ਦੇ ਆਉਂਦੇ ਨੇ, ਉਹ ਆਉਂਦੇ ਨੇ ਉੱਤੇ ਵੇਖਦਾ ਪਿਆ। ਹੁਣ ਇੱਥੇ ਇੱਕ ਗੱਲ ਚੇਤੇ ਰੱਖਣ, ਗੁਰੂ ਨੂੰ ਸਿਧਾਂਤ ਦੂਸਰਾ ਮੈਂ ਕਹਿਣ ਲੱਗਾ, ਗੁਰਮਤ ਵਿਚਾਰਧਾਰਾ ਵਿੱਚ ਗੁਰੂ ਕੇ ਸ਼ਬਦ ਨਾਲ ਮੁਕਤੀ ਹੈ, ਸਰੀਰਾਂ ਨਾਲ ਮੁਕਤੀ ਨਹੀਂ ਜੇ ਮਿਲਦੀ, ਇੱਕ ਚੇਤੇ ਰੱਖਣ ਦੇ ਉੱਤੇ। ਸ਼ਬਦ ਗੁਰੂ ਸੁਰ ਧੁਨ ਚੇਲਾ ਦੀ ਗੱਲ ਹੈ, ਗੁਰੂ ਪਾਤਸ਼ਾਹ ਜੀ ਹੁਣ ਸੱਜਣ ਨੇ ਦਰਸ਼ਨ ਕੀਤੇ ਨੇ, ਮਨ ਵਿੱਚ ਪਾਪ ਜਿਉਂਦਾ ਤਿਉਂ ਕਹਿ ਮੈਂ, ਜੇ ਦਰਸ਼ਨਾਂ ਨਾਲ ਮੁਕਤੀ ਹੁੰਦੀ ਤੇ ਸੱਜਣ ਦੇ ਮਨ ਵਿੱਚ ਪਾਪ ਨਾ ਆਉਂਦਾ। ਸਾਖੀ ਕਰ ਲਿਖਦਾ ਵੀ ਜਿਉਂ ਜਿਉਂ ਨੇੜੇ ਆਉਂਦੇ ਨੇ ਨਾ, ਜਿਉਂ ਜਿਉਂ ਤਿਉਂ ਤਿਉਂ ਮਨ ਵਿੱਚ ਲਾਲਚ ਲੋਭ, ਇਵੇਂ ਕਰਾਂਗਾ ਇਵੇਂ ਲੁੱਟਾਂਗਾ, ਇਹ ਭਾਵਨਾ ਉਹਦੇ ਮਨ ਦੇ ਵਿੱਚ ਹੈ। ਜਿਉਂ ਜਿਉਂ ਨੇੜਿਓਂ ਦਰਸ਼ਨ ਕਰਦਾ ਤਿਉਂ ਤਿਉਂ ਆਪਣੀਆਂ ਗੁੰਦਾਂ ਗੁੰਦੀ ਜਾਂਦਾ, ਉੱਥੇ ਮੁਕਤੀ ਮੁਕਤੀ ਦੀ ਕੋਈ ਗੱਲ, ਪਰ ਦਰਸ਼ਨਾਂ ਵਿੱਚ ਮੁਕਤੀ ਹੈ ਹੀ ਨਹੀਂ, ਸਰੀਰਾਂ ਵਿੱਚ ਮੁਕਤੀ ਨਹੀਂ ਜਿਹਾ। ਆ ਗਏ, ਆਇਆਂ ਨੂੰ ਨਮਸਕਾਰ ਕੀਤੀ, ਸੇਵਾ ਕੀਤੀ, ਬਿਠਾ ਲਏ, ਬੜੀ ਦੂਰੋਂ ਚੱਲ ਕੇ ਆਏ ਹੋ, ਤੁਹਾਡੀ ਸੇਵਾ ਕਰੀਏ, ਮੁੱਠੀ ਚਾਪੀ ਸ਼ੁਰੂ ਕੀਤੀ, ਪਹਿਲਾਂ ਤਾਂ ਪ੍ਰਸ਼ਾਦੇ ਛਕਾਏ ਬੜੇ ਪਿਆਰ ਦੇ ਨਾਲ, ਕਿਆ ਰੱਖਿਆ ਮਨ ਵਿੱਚ ਖੋਟ ਰੱਖ ਕੇ ਕੀਤੀ ਗਈ ਸੇਵਾ ਵੀ ਗੁਰਮਤ ਨੇ ਪ੍ਰਵਾਨ ਨਹੀਂ ਜੀ ਕੀਤੀ। ਸੇਵਾ ਕਰਨ ਪਿੱਛੇ ਇੱਕ ਭਾਵਨਾ ਲਈ ਫਿਰਦੇ ਨਹੀਂ, ਬਾਤ ਬਣਨੀ ਸੌਦਾ ਹੈ ਤਾਂ ਮੈਂ ਸੇਵਾ ਕਰਾਂ ਮੈਨੂੰ ਆਪ ਪ੍ਰਾਪਤ ਹੋਈ ਨਹੀਂ, ਭਾਈ ਗੁਰੂ ਘਰ ਸੌਦਾ ਚੱਲਦਾ ਹੀ ਨਹੀਂ, ਜਿੱਥੇ ਸਮਰਪਣ ਹੈ ਜਿਹੜਾ ਕਰ ਗਿਆ ਉਤਰ ਗਿਆ। ਹੁਣ ਆ ਗਏ, ਪ੍ਰਸ਼ਾਦਾ ਛਕਾ ਲਿਆ, ਉਹ ਤੋਂ ਅਗਲੀ ਕਾਰਵਾਈ ਵੀ ਮੈਂ ਹੁਣ ਇਹਨਾਂ ਨੂੰ ਗੱਲੀ ਲਾਇਆ, ਤੁਸੀਂ ਚੱਲ ਕੇ ਆਇਓ ਬੜੀ ਦੂਰ ਤੋਂ, ਮੁੱਠੀ ਚਾਪੀ ਸ਼ੁਰੂ ਕੀਤੀ, ਥੱਕ ਗਏ ਹੋਵੋਗੇ, ਮੈਂ ਤੁਹਾਡੇ ਪੈਰ ਦਬਾ ਦਾਂ, ਮੈਂ ਤੁਹਾਡੀਆਂ ਪਿੰਨੀਆਂ ਦਬਾ ਦਾਂ, ਲੱਤਾਂ ਦਬਾ ਦਾਂ, ਘੁੱਟਣ ਲੱਗ ਪਿਆ।
ਹੁਣ ਜਿਹੜਾ ਸੱਜਣ ਪਿੱਛੋਂ ਦਰਸ਼ਨ ਕਰਕੇ ਉਹਦੇ ਅੰਦਰ ਦੇ ਪਾਪ ਨਾ ਕੰਬੇ, ਹੁਣ ਸੱਚੇ ਪਾਸੇ ਚਰਨ ਵੀ ਛੋਹ ਲੈਣੇ, ਸਰੀਰ ਦੀ ਸ਼ੋਭ ਵੀ ਪ੍ਰਾਪਤ ਹੋ ਗਈ, ਮਨ ਵਿੱਚ ਪਾਪ ਅਜੇ ਵੀ ਕਾਇਮ ਹੈ, ਤੇ ਸੋਚਦਾ ਕਿ ਹੁਣ ਮੈਂ ਮੁੱਠੀ ਚਾਪੀ ਕਰਾਂਗਾ, ਇਹਨੂੰ ਆਰਾਮ ਮਿਲਣਾ, ਬਾਬੇ ਨੂੰ ਇਹ ਸੌਂ ਜਾਏਗਾ, ਮੇਰਾ ਕੰਮ ਥੋੜ੍ਹਾ ਛੇਤੀ ਹੋ ਜਾਏਗਾ, ਉਹ ਆਪਣੀ ਆਸਤੇ। ਗੁਰੂ ਪਾਤਸ਼ਾਹ ਕੇ ਸਮਾਂ ਲੰਘਿਆ, ਉਹਨੇ ਮੁੱਠੀ ਚਾਪੀ ਕੀਤੀ, ਸ਼ਹਿਨਸ਼ਾਹ ਕਹਿਣ ਲੱਗੇ ਭਾਈ ਸੱਜਣਾ ਆਰਾਮ ਫਰਮਾ, ਉਹ ਆਪਣੇ ਕਮਰੇ 'ਚ ਚਲਾ ਗਿਆ ਅਤੇ ਹੁਣ ਮੁਸਾਫਰਾਂ ਨੂੰ ਨੀਂਦ ਆਉਣੀ ਹੈ, ਹੁਣ ਮੁਸਾਫਰਾਂ ਨੇ ਸੌਣਾ ਹੈ, ਅਤੇ ਨਾਲ ਦੇ ਕਮਰੇ 'ਚ ਇਸ ਵਾਸਤੇ ਵੀ ਕਦੋਂ ਗੱਲਾਂ ਬਾਤਾਂ ਬੰਦ ਹੁੰਦੀਆਂ, ਕਦੋਂ ਇਹਨਾਂ ਦਾ ਆਹਟ ਖਤਮ ਹੁੰਦੀ ਹੈ, ਅਤੇ ਉੱਥੋਂ ਸੁਰਤ ਕਰਕੇ ਜੁੜ ਗਿਆ ਵੀ ਕੀ ਕਹਿੰਦੇ ਨੇ ਉੱਥੇ ਨਾ, ਸੰਗੀਤ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਉਹਨੇ ਰਬਾਬ ਕੱਢੀ, ਭਾਈ ਮਰਦਾਨੇ ਨੇ, ਸੱਚੇ ਪਾਤਸ਼ਾਹ ਨੇ ਕਿਹਾ ਵੀ ਆਪਾਂ ਕੋਈ ਕਰਮ ਕਰ ਲਈਏ, ਤਨਖਾਹ ਦੀ ਸਿਫਤ ਸਲਾਹ ਕਰ ਲਈ, ਜਿਹੜੇ ਕੰਮ ਆਏ ਉਹ ਕੰਮ ਕਰ ਲਈਏ, ਅਤੇ ਉਹ ਬੜਾ ਹੈਰਾਨ ਭਾਈ ਮੈਂ ਸਮਝਦਾ ਸਕੋ ਵਪਾਰੀ ਨੇ ਅਤੇ ਕੁਛ ਸੰਗੀਤਕਾਰ ਜਾਪਦੇ ਨੇ, ਭਲਾ ਸੁਣਾ ਕਹਿੰਦੇ ਕੀ ਨੇ। ਅਤੇ ਗੁਰੂ ਪਾਤਸ਼ਾਹ ਨੇ ਸ਼ਬਦ ਸੂਹੀ ਰਾਗ ਦਾ ਗਾਇਆ, ਉੱਜਲ ਕਹਿਹਾਂ ਝਿਲਕਣਾ, ਘੋਟਮ ਕਰੜੀ ਮਸ ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ ਸੱਜਣ ਸੇਈ, ਨਾਲ ਮੈਂ ਚਲਦਿਆਂ ਨਾਲ ਚਲਣ, ਜਿੱਥੇ ਲੇਖਾ ਮੰਗੀ ਤਿੱਥੇ ਖੜੇ ਦਿਸਣ। ਸ਼ਬਦ ਵਿੱਚ ਕੁਝ ਇਸ਼ਾਰੇ ਨੇ ਕਿ ਸੱਜਣ ਦੇ ਵੱਲ ਨੂੰ ਸੰਬੋਧਨ ਕਰਕੇ, ਭਲਾ ਕਹਿੰਦੇ ਕੀ ਨੇ, ਉਹਦੀ ਸੁਰਤ ਜੁੜ ਗਈ। ਅਤੇ ਸੱਚੇ ਪਾਤਸ਼ਾਹ ਨੇ ਕਿਹਾ ਭਈ ਇਸ਼ਾਰੇ ਦਿੱਤੇ ਨੇ ਸਾਡੇ ਪਿੰਡਾਂ ਪੇਂਡੂ ਇਲਾਕੇ ਦੇ, ਕਿ ਕਹਿਣ ਦਾ ਭਾਂਡਾ ਬੜਾ ਵੇਖਣ ਨੂੰ ਚਮਕਾਰ ਹੁੰਦਾ ਹੈ, ਹੁਣ ਹੈ ਨਹੀਂ ਸਾਡੇ ਘਰਾਂ 'ਚ, ਅਤੇ ਜਦੋਂ ਕਿਤੇ ਬੱਦਲ ਬੁੱਦਲ ਲਿਸ਼ਕਣਾ ਨਾ, ਅਤੇ ਸਿਆਣੀਆਂ ਬੀਬੀਆਂ ਨੇ ਪਹਿਲਾਂ ਪ੍ਰਸ਼ਤੀ ਤੋਂ ਉਹ ਲਾ ਕੇ ਥਾਲੀਆਂ ਛੰਨੇ ਜਿਹੜੇ ਲਗਾ ਲੈਣੇ ਕਿ ਲਿਸ਼ਕ ਨੂੰ ਬੱਦਲ ਦੀ ਲਿਸ਼ਕ ਨਾ, ਭਾਵੇਂ ਵਹਿਮ ਸੀ ਜਾਂ ਕੁਛ ਵੀ ਸੀ, ਉਹਦੀ ਚਮਕ ਬੜੀ ਮਸ਼ਹੂਰ ਹੁੰਦੀ ਸੀ। ਜਿਉਂ ਜਿਉਂ ਮਾਂਜਣਾ ਲਿਸ਼ਕਣਾ, ਲੇਕਿਨ ਇੱਕ ਉਹਦੀ ਕਮਜ਼ੋਰੀ ਇਹ ਸੀ ਵੀ ਬਾਹਰੋਂ ਤਾਂ ਬੜਾ ਚੰਗਾ ਭਲਾ ਦਿਸਦਾ, ਲੇਕਿਨ ਜਦੋਂ ਉਹਨੂੰ ਘੋਟਮ ਕਰੜੀ ਮਾਸ, ਜਦੋਂ ਕਿਸੇ ਚੀਜ਼ 'ਤੇ ਘੋਟਣਾ ਰਗੜਨਾ ਨਾ, ਉਹਨੂੰ ਉਹਦੇ ਵਿੱਚੋਂ ਮੈਲ ਨਿਕਲਦੀ। ਹੁਣ ਸੱਚੇ ਪਾਤਸ਼ਾਹ ਸੰਬੋਧਨ ਉਹਨੂੰ ਹੀ ਕਰ ਰਹੇ ਸਨ ਜਿਹੜਾ ਸੁਣਨ ਲੱਗ ਪਿਆ, ਵੀ ਬਾਹਰੋਂ ਤਾਂ ਚੋਲਾ ਚਾਲਾ ਚੰਗਾ, ਪੱਗ ਵੀ ਚੰਗੀ ਹੈ, ਲੰਗਰ ਲੰਗਰ ਵੀ ਚੰਗਾ ਲਾਇਆ, ਸੇਵਾ ਦਾ ਭੁਲੇਖਾ ਵੀ ਪਾਇਆ, ਪਰ ਅੰਦਰੋਂ ਕਹਿੰਦੇ ਭਾਂਡੇ ਤਰ੍ਹਾਂ ਕਾਲਖ ਨਾਲ ਬੁਰੀ ਤਰ੍ਹਾਂ ਭਰਿਆ ਪਿਆ। ਸ਼ਹਿਨਸ਼ਾਹ ਕਹਿੰਦੇ ਗਏ ਇੱਕ ਪੰਗਤੀ, ਦੂਜੀ ਪੰਗਤੀ, ਤੀਜੀ ਪੰਗਤੀ, ਚੌਥੀ ਪੰਗਤੀ, ਉਹਦੀ ਸੁਰਤ ਜੁੜੀ ਹੋਈ ਹੈ ਅਤੇ ਉਹਦਾ ਅੰਦਰ ਕੰਮ ਉੱਠਿਆ। ਹੱਦ ਹੋ ਗਈ, ਇਹ ਮੈਨੂੰ ਜਾਣਦੇ ਨੇ, ਇਹ ਮੇਰੀ ਗੱਲ ਕਰਦੇ ਪਏ ਨੇ, ਮੈਂ ਹੀ ਅੰਦਰੋਂ ਮੈਲ ਦਾ ਭਰਿਆ ਹੋਇਆ, ਮੈਂ ਹੀ ਘੋਟਿਆਂ ਅੰਦਰੋਂ ਕਾਲਾ ਨਿਕਲਦਾ, ਬਾਹਰੋਂ ਮੈਂ ਵੀ ਲਿਸ਼ਕ ਪੁਸ਼ਕ ਚੰਗੀ ਹੈ। ਆਣ ਕੇ ਗੁਰਚਰਨਾਂ 'ਤੇ ਢੇਰੀ ਹੋ ਗਿਆ, ਸੱਚੇ ਪਾਤਸ਼ਾਹ ਰੱਖ ਲੈ, ਬਚਾ ਲੈ, ਮੈਨੂੰ ਬਖਸ਼ ਲੈ। ਜਦੋਂ ਸੱਚੇ ਪਾਤਸ਼ਾਹ ਦੇ ਸ਼ਬਦ ਨਾਲ ਸੁਰਤ ਜੁੜੀ ਨਾ, ਉਦੋਂ ਗੱਲ ਬਣੀ। ਜੇ ਜਿੰਨਾ ਚਿਰ ਤੱਕ ਸ਼ਬਦ ਅਤੇ ਸੁਰ ਦਾ ਸੁਮੇਲ ਨਹੀਂ ਹੁੰਦਾ, ਗੁਰੂ ਨਾਨਕ ਦੇ ਦਰ ਤੋਂ ਨਹੀਂ ਜੇ ਬਾਤ ਬਣਨੀ, ਸਿਧਾਂਤ ਨਹੀਂ ਜੇ ਸਮਝਾਉਣਾ। ਗੁਰੂ ਅੰਗਦ ਦੇਵ ਮਹਾਰਾਜ ਨੂੰ ਖਡੂਰ ਸਾਹਿਬ ਧਰਤੀ 'ਤੇ ਹਮਾਜੂ ਬਾਦਸ਼ਾਹ ਕਹਿੰਦੇ ਮਿਲਣ ਆ ਗਿਆ, ਆਇਆ ਤਾਂ ਇਸ ਕਰਕੇ ਹਾਰ ਕੇ ਆਇਆ, ਦਿੱਲੀ ਤੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾਧੀ। ਅਤੇ ਰਾਜਨੀਤਿਕ ਲੋਕਾਂ ਦੀ ਭਾਵਨਾ ਹੁੰਦੀ ਵੀ ਜਦੋਂ ਜਿਹੜਾ ਵਿਅਕਤੀ ਹਾਰ ਜਾਏ ਉਹਨੂੰ ਫਿਰ ਗੁਰੂ ਪੀਰ ਚੇਤੇ ਆਉਂਦੇ ਨੇ। ਖਡੂਰ ਸਾਹਿਬ ਤੋਂ ਲੰਘਦਾ ਲੰਘਦਾ ਗੋਇੰਦਵਾਲ ਤੋਂ ਦਰਿਆ ਪਾਰ ਕੀਤਾ ਅਤੇ ਮਨ 'ਚ ਭਾਵਨਾ ਹੀ ਮੈਂ ਜਾਂਦਾ ਹੋਇਆ ਆਸ਼ੀਰਵਾਦ ਲੈ ਜਾਵਾਂ ਬਾਬੇ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਸੋਂ। ਚਲਾ ਗਿਆ, ਪੰਜ ਚਾਰ ਸਿਪਾਹੀ ਲੈ, ਬਾਕੀ ਲਾਓ ਲਸ਼ਕਰ ਉੱਥੇ ਛੱਡਿਆ। ਗੁਰੂ ਪਾਤਸ਼ਾਹ ਬੱਚਿਆਂ ਨੂੰ ਪੜ੍ਹਾ ਰਹੇ ਸਨ, ਗੁਰਮੁਖੀ ਪੜ੍ਹਾ ਰਹੇ ਜਾਂ ਖਿਡਾਰੇ ਜੋ ਵੀ ਕਰ ਰਹੇ ਸਨ, ਉਹਨਾਂ ਬੜੀ ਉੱਪਰੀ ਨਗਾਰਾਂ ਵੇਖਿਆ ਬਾਦਸ਼ਾਹ ਆਇਆ। ਬਾਦਸ਼ਾਹ ਨੇ ਵੇਖ ਲਿਆ ਪਿੱਛੋਂ ਮਨ ਨੀਵਾਂ ਲੈ ਕੇ ਆਇਆ ਏ, ਆਸ਼ੀਰਵਾਦ ਲੈਣ ਲਈ ਆਇਆ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਕਰਕੇ, ਅਤੇ ਮਨ ਝੁਕਾਰ ਇਹ ਪੈਦਾ ਹੋਇਆ ਵੀ ਮੇਰਾ ਲਿਬਾਸ, ਮੇਰੇ ਬਾਡੀ ਗਾਰਡ, ਮੇਰਾ ਸਭ ਕੁਛ ਦੱਸਦਾ ਵੀ ਬਾਦਸ਼ਾਹ, ਆ ਫਕੀਰ ਨੇ ਮੇਰੇ ਵੱਲ ਵੇਖ ਵੀ ਲਿਆ ਅਤੇ ਖਾਸ ਧਿਆਨ ਉਚੇਚਾ ਧਿਆਨ ਨਹੀਂ ਦਿੱਤਾ ਮੇਰੇ ਵੱਲ। ਇਹ ਮਾਣ ਸਮਝਦੇ ਨੇ, ਰਾਜਨੀਤਿਕ ਲੋਕ ਧਰਮ ਸਥਾਨਾਂ ਤੋਂ ਵੀ ਮਾਣ ਹੀ ਭਾਲਦੇ ਨੇ। ਹੁਣ ਜਿਉਂ ਜਿਉਂ ਨੇੜੇ ਆਉਂਦਾ ਨਾ, ਜਿਉਂ ਜਿਉਂ ਨੇੜੇ ਤੁਰਿਆ ਆਉਂਦਾ ਤਿਉਂ ਤਿਉਂ ਹੰਕਾਰ ਵੱਧਦਾ ਜਾਂਦਾ ਹੈ, ਹੰਕਾਰ ਨਾਲ ਕ੍ਰੋਧ ਰਲਦਾ ਜਾਂਦਾ। ਹੁਣ ਸਰੀਰ ਦੇ ਦਰਸ਼ਾਂ ਵਿੱਚ ਮੁਕਤੀ ਹੁੰਦੀ ਤੇ ਇਹ ਅਵਸਥਾ ਨਾ ਬਣਦੀ, ਬਿਲਕੁਲ ਨੇੜੇ ਚਲਾ ਗਿਆ ਤੇ ਜਾ ਕੇ ਕਹਿਣ ਇੰਨੇ ਕੁ ਗੁੱਸੇ 'ਚ ਵੀ ਹੱਦ ਹੋ ਗਈ, ਇੰਨੀ ਬੇਅਦਬੀ ਮੇਰੀ, ਮੇਰਾ ਇਕੱਲਾ ਹੁੰਦਾ ਗੱਲ ਬਣ ਜਾਂਦੀ, ਮੇਰੇ ਨਾਲ ਦੇ ਕੀ ਕਹਿਣਗੇ, ਹੱਦ ਹੋ ਗਈ, ਹਾਰ ਕਾਹਦਾ ਗਿਆ, ਇੱਕ ਫਕੀਰ ਵੀ ਅੱਗਿਓਂ ਸਨਮਾਨ ਦੇਣ ਨੂੰ ਤਿਆਰ ਨਹੀਂ, ਮੈਂ ਇਸ ਫਕੀਰ ਨੂੰ ਕਦਰ ਕਰ ਦੇਣਾ। ਤਲਵਾਰ ਖਿੱਚੀ,
ਉਤਾਂਹ ਨੂੰ ਉਠਾ ਲਈ ਅਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮੁਸਕਰਾਏ, ਕਹਿਣ ਲੱਗੇ ਬਾਦਸ਼ਾਹ ਇਹ ਸਹਾਰੀ ਹੋਈ ਤਲਵਾਰ ਨੂੰ ਇੱਕ ਫਕੀਰ 'ਤੇ ਉੱਠਦੇ ਹਾਂ, ਸ਼ਰਮ ਆਉਣੀ ਚਾਹੀਦੀ। ਬਸ ਕਬੀਰ ਸਤਿਗੁਰ ਸੁਰ ਮੈਂ ਵਾਹਿਆ ਬਾਣ ਜੋ ਏਕ ਲਾਗਤ ਹੀ ਪਏ ਗਿਰ ਪਰਾ ਪਰਿਆ ਕਰੇ ਜੇ ਸ਼ੇਕ। ਫਿਰ ਐਸਾ ਡਿੱਗਾ ਜਦੋਂ ਸ਼ਬਦ ਨੇ ਆਪਣਾ ਕਰਮ ਕੀਤਾ, ਸ਼ਬਦ ਨੇ ਆਪਣਾ ਕਰਮ ਕੀਤਾ। ਇੱਥੇ ਸ਼ਬਦ ਅਤੇ ਸੁਰ ਦੇ ਸੁਮੇਲ ਨਾਲ ਬਾਤ ਬਣਦੀ ਹੈ। ਦਸਮ ਪਾਤਸ਼ਾਹ ਜੀ 'ਤੇ ਬੜਾ ਲੰਮਾ ਟੱਕਰ ਰਹੀ ਔਰੰਗਜ਼ੇਬ ਦੀ, ਇਹ ਤੋਰੇ ਜੇ ਹੋਰ ਵੇਖ ਲਈ ਤੱਤੀ ਤਵੀ 'ਤੇ ਬਿਠਾ ਕੇ ਵੇਖਣ ਵਾਲਾ ਵੀ ਦਰਸ਼ਨ ਕਰਦਾ ਹੋਵੇਗਾ ਨਾ, ਰੇਤ ਪਾਉਣ ਵਾਲਾ ਦਰਸ਼ਨ ਕਰਦਾ ਹੋਏਗਾ, ਲੇਕਿਨ ਜਿਹੜੇ ਸ਼ਬਦ ਨਾਲ ਜੁੜਿਆ ਸਾਈਂ ਵੀ ਆ ਉਹ ਘਰ ਬੈਠਾ ਵੀ ਤੜਫਦਾ ਪਿਆ। ਇਹੀ ਤੁਰ ਤੇਗ ਬਹਾਦਰ ਸਮਝ ਲਓ, ਦਸਮ ਪਾਤਸ਼ਾਹ ਸਮਝ ਲਓ, ਔਰੰਗਜ਼ੇਬ ਬਾਦਸ਼ਾਹ ਨਾਲ ਵਾਹ ਪਿਆ। ਬਹੁਤ ਲੋਕਾਂ ਕੋਲ ਹਰਿਆ ਨਹੀਂ ਸੀ, ਉਹ ਤਲਵਾਰ ਨਾਲ ਨਹੀਂ ਹਰਿਆ, ਲੇਕਿਨ ਦਸਮ ਪਾਤਸ਼ਾਹ ਦਾ ਲਿਖਿਆ ਹੋਇਆ ਜਫਰਨਾਮਾ ਜਦੋਂ ਤੋਂ ਪੜ੍ਹਦਾ ਧਿਆਨ ਨਾਲ ਸੁਰਤ ਜੁੜ ਜਾਂਦੀ ਹੈ, ਸੁਰਤ ਕਰਕੇ ਜੁੜਦਾ ਹੈ, ਉਹਦੇ ਅੱਖਾਂ 'ਚ ਪਾਣੀ ਵਗਣਾ ਸ਼ੁਰੂ ਹੋ ਗਿਆ, ਕਹਿੰਦੇ ਜਫਰਨਾਮਾ ਗਿੱਲਾ ਹੋ ਗਿਆ ਸੀ। ਫਿਰ ਪਛਤਾਵਾ ਜਾ ਗਿਆ ਸੀ, ਪਛਤਾਵੇ 'ਚ ਉਹਦੀ ਮੌਤ ਹੋਈ, ਸਾਖੀਕਾਰ ਇਤਿਹਾਸਕਾਰ ਲਿਖਦੇ ਨੇ। ਇੱਥੇ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਹੈ ਉਹ ਸ਼ਬਦ ਦਾ ਸਿਧਾਂਤ ਹੈ। ਜਿਸ ਨੇ ਸ਼ਬਦ ਨਾਲ ਸਾਂਝ ਪਾ ਲਈ ਉਹਦਾ ਪਾਰ ਉਤਾਰਾ ਅਵੱਛ ਹੈ। ਬੜਾ ਸੁਖੈਨ ਮਾਰਗ ਮੇਰੇ ਮਾਲਕ ਨੇ ਬ੍ਰਾਹਮਣ ਕੋਲੋਂ ਖੋਹ ਲਿਆ, ਕਾਜੀ ਕੋਲੋਂ ਖੋਹ ਲਿਆ, ਮੌਲਵੀ ਕੋਲੋਂ, ਆਪਣੇ ਯੋਗੀ ਕੋਲੋਂ ਖੋਹ ਕੇ, ਅਤੇ ਗ੍ਰਿਸ਼ਤੀ ਨੂੰ ਧਰਮ ਕਹਿਤਾ। ਸਭ ਤੋਂ ਵੱਡਾ ਧਰਮ ਗ੍ਰਿਸ਼ਤੀ ਹੈ। ਬਾਲ ਬੱਚਾ ਪਾਲਦਾ, ਮਾਂ ਬਾਪ ਦੀ ਸੇਵਾ ਕਰਦਾ, ਉਹਦੇ ਨਾਲ ਨਾਲ ਉਹਨੇ ਕਿਹਾ ਵੀ ਗ੍ਰਿਸ਼ਤੀ ਲੋਕੋ ਨਹੀਂ ਡਰਨ ਦੀ ਲੋੜ, ਕਿਰਦੇ ਨਾਲ ਕੀਰਤੀ ਜੋੜ ਦਿਓ। ਜਦੋਂ ਪਹਿਲੀ ਵਾਰੀ ਭਾਈ ਲਾਲੋ ਦਰਵਾਜ਼ਾ ਖੜਕਾਇਆ ਨਾ, ਉਹ ਸੁੱਚੀ ਕਿਰਤੀ ਬਾਬੇ ਨੂੰ ਲੈ ਕੇ ਗਈ ਸੀ। ਕਿੰਨੀ ਪਾਵਰ ਹੋਏਗੀ ਸੁੱਚੀ ਕਿਰਤ ਦੇ ਵਿੱਚ, ਕਿੰਨਾ ਮਾਣ ਦਿੰਦਾ ਬਾਬਾ, ਜਿੱਥੇ ਸੁੱਚੀ ਕਿਰਤ ਉੱਥੇ ਬਾਬਾ ਹਾਜ਼ਰ। ਦਰਵਾਜ਼ਾ ਖੁੱਲਿਆ, ਭਾਈ ਕੀ ਪਿਆ ਕਰਨਾ, ਕਹਿਣ ਲੱਗਾ ਜੀ ਕਰਨਾ ਕਿ ਮੇਰੀ ਕਿਰਤ ਉਹੀ ਮੈਂ ਕਰਦਾ ਪਿਆ। ਬਾਬੇ ਨੇ ਕਿਹਾ ਕੁਝ ਹੋਰ ਵੀ ਕਰਿਆ ਕਰ, ਕੁਝ ਹੋਰ ਵੀ ਕਰਿਆ ਕਰ, ਕਿੱਲੇ ਨਾ ਘੜਨੇ ਕੱਲੇ ਸਿਰ, ਕੀ ਕਰਿਆ ਕਰਾਂ ਸੱਚੇ ਪਾਤਸ਼ਾਹ, ਸਿਮਰਨ ਵੀ ਕਰਿਆ ਕਰ। ਲਓ ਜੀ ਅਗਲੀ ਬਾਤ ਸ਼ੁਰੂ ਹੋ ਗਈ, ਸਿਮਰਨ ਵੀ ਕਰ, ਨਾਮ ਜੋੜਤਾ, ਕਿਰਤ ਨਾਲ ਨਾਮ ਜੋੜਤਾ ਜੇ, ਸਿੱਧਾ ਗੁਰੂ ਨਾਲ, ਨਿਰੰਕਾਰ ਨਾਲ। ਕੋਈ ਵਿਚੋਲਾ ਨਹੀਂ, ਕੋਈ ਬ੍ਰਾਹਮਣ ਨਹੀਂ, ਕੋਈ ਕਾਜੀ ਨਹੀਂ, ਕੋਈ ਮੌਲਵੀ ਨਹੀਂ, ਕੋਈ ਜੋਗੀ ਨਹੀਂ, ਕੋਈ ਸੰਤ ਨਹੀਂ, ਕੋਈ ਫਕੀਰ ਨਹੀਂ, ਸਿੱਧਾ ਗੁਰ ਪਕੜਾਏ ਪ੍ਰਭ ਕੇ ਪੈਰਾ। ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਮਨੁੱਖਤਾ 'ਤੇ ਵੀ ਘਰ ਬਾਰ ਰਹਿੰਦਿਆਂ ਹੋਇਆਂ, ਬਾਲ ਬੱਚੇ ਪਾਲਦਿਆਂ ਹੋਇਆਂ, ਨਿਰੰਕਾਰ ਨੇ ਦਿੱਤੇ ਨੇ ਉਹਦੇ ਨੇ, ਉਹਦੀ ਬਖਸ਼ਿਸ਼ ਦੇ ਪਾਤਰ ਬਣਨਾ। ਅਤੇ ਬਣਦਾ ਇੱਕੋ ਇੱਕ ਤਰੀਕਾ ਕਿ ਹੁਕਮ ਵਿੱਚ ਅੱਜ ਨਿਰੰਕਾਰ ਦੇ ਹੁਕਮ ਨੂੰ ਪਛਾਣੋ। ਆ ਤਮਾਮ ਜਿਹੜੇ ਨੇ ਵਹਿਮ ਭਰਮ ਫੋਕਟ ਕਰਮ ਕਰਮ ਕਾਂਡ ਤਿਆਗ ਕੇ ਕੇਵਲ ਅਤੇ ਕੇਵਲ ਆਜ਼ਾਦੀ ਦੇ ਦਿੱਤੀ ਹੈ ਤਾਂ ਬਾਗੀ ਪੁਣਾ। ਸੰਸਾਰ ਨੇ ਸਮਝਿਆ ਵੀ ਇਹ ਕਿਸ ਪਾਸੇ ਵਿਗੜ ਗਿਆ ਹੈ। ਬੜਾ ਕੁਝ ਬਾਬੇ ਨੂੰ ਵੀ ਕਿਹਾ ਗਿਆ, ਲੇਕਿਨ ਬਾਬੇ ਕੋਲ ਬਗਾਵਤ ਸੀ, ਸਾਨੂੰ ਬਗਾਵਤ ਸਿਖਾਤੀ। ਗੁਰਮਤ ਦੀ ਵਿਚਾਰਧਾਰਾ ਪ੍ਰੰਭ ਹੀ ਇੱਥੋਂ ਹੁੰਦੀ ਹੈ। ਕਾਜੀ ਮੁੱਲਾ ਜੋ ਲਿਖਦੀ ਹੈ, ਛਾੜ ਚਲੇ ਹਮ ਕਛੂ ਨਾ ਲਿਆ, ਦੋਵੇਂ ਛੱਡਦੇ, ਦੋਵਾਂ ਤੋਂ ਆਜ਼ਾਦ ਕਰਦਾ। ਬਾਗੀ ਬਾਹਮਣ ਟੱਕਰ ਗਏ, ਬਾਹਮਣ ਬਾਗੀ ਟੱਕਰ ਗਿਆ, ਰਵਿਦਾਸ ਜਾਂ ਸ਼ਬਦ ਪੜ੍ਹ ਕੇ ਗਏ ਨੇ, ਉਹਨੇ ਬਗਾਵਤ ਕੀਤੀ ਨਹੀਂ ਭਈ, ਚਮਾਰ ਚਮਾਰ ਕਹਿੰਦੇ ਹਾਂ ਮੈਂ ਚਮਾਰ, ਹਾਂ ਮੈਂ ਨਿਰੰਕਾਰ ਨਾਲ ਜੁੜਿਆ ਚਮਾਰ, ਮਾਣ ਨਾਲ ਕਿਹਾ। ਉਹਨਾਂ ਦੇ ਗੜ੍ਹ 'ਚ ਬਹਿ ਕੇ ਨਾਮਦੇਵ ਨੇ ਵੱਡੀ ਬਾਤ ਕਹੀ, ਸ਼ਿਕਾਇਤਾਂ ਹੋਈਆਂ ਭਈ ਤੂੰ ਖੁਦਾ ਖੁਦਾ ਕਹਿ, ਰਾਮ ਰਾਮ ਨਾ ਕਹਿ। ਮਾਂ ਨੇ ਵੀ ਕਿਹਾ ਵੀ ਕਿਹੜੇ ਕੰਜ ਪਿਆ, ਉੱਦਾਂ ਵੀ ਤਾਂ ਅੱਲਾ ਅੱਲਾ ਕਹਿੰਦਾ ਹੀ ਜੀ ਬਾਦਸ਼ਾਹ ਕਹਿੰਦਾ। ਕਹਿੰਦਾ ਨਹੀਂ, ਉਹ ਕਹਿਣਾ ਹੋਰ ਚੀਜ਼ ਹੈ, ਜ਼ਬਰਦਸਤੀ ਘੁਆਉਣਾ ਹੋਰ ਬਾਤ ਹੈ, ਜ਼ਬਰਦਸਤੀ ਘੁਕਾਏਗਾ ਤਾਂ ਮੈਂ ਨਹੀਂ, ਇਹ ਬਗਾਵਤ ਦੀ ਬਾਤ ਹੈ। ਇਹ ਸੱਚ ਨਾਲ ਜੁੜਿਆ ਹੋਇਆ ਬੰਦਾ ਨਿਰਭਉ ਅਤੇ ਨਿਰਵੈਰ ਹੋ ਜਾਂਦਾ, ਨਿਰਭਉ ਜਪੇ ਸਗਲ ਭਉ ਮਿਟੇ। ਗੁਰੂ ਪਾਤਸ਼ਾਹ ਸਾਨੂੰ ਸਹਿਭੰਗ ਕਰਦੇ ਨੇ। ਸਹਿਭੰਗ ਅਰਥ ਹੈ ਆਪਣੇ ਆਪ 'ਤੇ ਮਾਣ ਕਰਨਾ, ਆਪਣੇ ਆਪ 'ਤੇ ਉੱਚਾ ਕਰਨਾ, ਆਪਣੇ ਆਪ ਨੂੰ ਨਿਰੰਕਾਰ ਨਾਲ ਜੋੜ ਲੈਣਾ। ਉਹਦੀ ਅੰਸ਼ਵੰਸ਼ ਹਾਂ ਅਸੀਂ, ਮੇਰੀ ਆਪਣੀ ਜਾਇਦਾਦ, ਮੇਰੇ ਆਪਣੇ ਔਗਣ ਨੇ, ਬਾਕੀ ਜੋ ਕੁਝ ਨਿਰੰਕਾਰ ਦੀ ਦਾਤ ਹੈ। ਪਰ ਸਾਡੀ ਕਮਜ਼ੋਰੀ, ਅਸੀਂ ਜਦੋਂ ਵੇਖਦੇ ਹਾਂ ਆਪਣੇ ਗੁਣਾਂ ਨੂੰ ਵੇਖਦੇ ਹਾਂ, ਬਗਾਨੇ ਗੁਨਾਹ ਵੇਖਦੇ ਹਾਂ। ਗੁਰੂ ਪਾਤਸ਼ਾਹ ਕਹਿੰਦਾ ਨਹੀਂ ਭਾਈ, ਜੇ ਵੇਖਣੇ ਔਗਣ ਆਪਣੇ ਵੇਖ, ਗੁਣ ਲੋਕਾਂ ਦੇ ਵੇਖ। ਜਦੋਂ ਗੁਣ ਵੇਖਣੇ ਸ਼ੁਰੂ ਕਰ ਦੇਗਾ ਫਿਰ ਤੈਨੂੰ ਕੋਈ ਉੱਪਰ ਲੱਗਣਾ ਹੀ ਨਹੀਂ, ਕਿਉਂਕਿ ਗੁਣ ਹੀ ਨਿਰੰਕਾਰ ਹੈ, ਗੁਣ ਹੀ ਗੁਰੂ ਹੈ, ਗੁਰ ਹੀ ਗੁਰੂ ਹੈ।
ਗੁਰੂ ਪਾਤਸ਼ਾਹ ਰਹਿਮਤ ਵਰਤਾ ਰਹੇ ਨੇ ਅੱਜ ਦਾ ਪਾਵਨ ਸ਼ਬਦ ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਕਹਿਣ ਲੱਗੇ ਸਲੋਕ ਮਹੱਲਾ ਪਹਿਲਾ ਸ਼ਾਸਤਰ ਵੇਦ ਪੁਰਾਣ ਪੜੰਤਾ ਇਹ ਉਹਨਾਂ ਲੋਕਾਂ ਵੱਲ ਇਸ਼ਾਰਾ ਹੈ ਜਿਹੜੇ ਧਰਮ ਗ੍ਰੰਥਾਂ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਪੜ੍ਹਦੇ ਨੇ ਜਵਾਨੀ ਯਾਦ ਕਰ ਲਿਆ ਲੇਕਿਨ ਅਸਲ ਤੱਤ ਉਸ ਨੂੰ ਪਛਾਣ ਨਾ ਸਕੇ ਵੇਦਾਂ ਮੈਂ ਨਾ ਮੁਤਬ ਸੋ ਸੁਣੇ ਨਾ ਹੀ ਫਿਰ ਇਹ ਜੋ ਬਤਾ ਲਿਆ ਨਾਮ ਦੀ ਬਾਤ ਨਿਰੰਕਾਰ ਦੀ ਬਾਤ ਸੱਚ ਦੀ ਬਾਤ ਸਭ ਨੂੰ ਇੱਕ ਨਿਰੰਕਾਰ ਦੇ ਬਾਲ ਬੱਚਾ ਸਮਝਣਾ ਉਹ ਛੱਡ ਕੇ ਵੰਡੀਆਂ ਪਾਤੀਆਂ ਕਹਿਣ ਲੱਗੇ ਉੱਚੀ ਉੱਚੀ ਸ਼ਸਤਰ ਵੀ ਪੜ੍ਹੇ ਵੇਦ ਵੀ ਪੜ੍ਹੇ ਪੁਰਾਣਾ ਵੀ ਪੜ੍ਹੀਆਂ ਪੁਕਾਰੰਤਾ ਅਜਾਣੰਤਾ ਪੁਕਾਰਦਾ ਹੈ ਪੜ੍ਹਦਾ ਹੈ ਰਟ ਲਿਆ ਹੈ ਲੇਕਿਨ ਭਰੋਸਾ ਆਪਣਾ ਵੀ ਨਹੀਂ ਅਗਿਆਨਤਾ ਅਜੇ ਤੱਕ ਜਾਣਦਾ ਨਹੀਂ ਅਜਾਣੰਤਾ ਅਸਲ ਚ ਤੱਤ ਨਾਂ ਦੀ ਬਾਤ ਤੇ ਜਾਣ ਨਹੀਂ ਸਕਿਆ ਤੱਤ ਕੀ ਹੈ ਨਿਰੰਕਾਰ ਸਭ ਦਾ ਸਾਂਝਾ ਹੈ ਉਹਦੇ ਨਾਲ ਜੁੜਨ ਲਈ ਇੱਕੋ ਇੱਕ ਯੁਕਤੀ ਹੈ ਨਿਰੰਕਾਰ ਦਾ ਨਾਮ ਜਪਣਾ ਨਾਨਕ ਕਰ ਕੇਵਲ ਨਾਮ ਨਾਮ ਤੋਂ ਬਿਨਾਂ ਨਹੀਂ ਨਾਮ ਤੋਂ ਬਿਨਾਂ ਬੰਦਗੀ ਨਹੀਂ ਭਗਤੀ ਨਹੀਂ ਧਰਮ ਨਹੀਂ ਤੇ ਨਾਮ ਹੈ ਉਸਨੂੰ ਚੇਤੇ ਰੱਖਣਾ ਜਿਹਨੇ ਸਾਨੂੰ ਪੈਦਾ ਕੀਤਾ ਜਿਹੜਾ ਸਾਨੂੰ ਆਧਾਰ ਦੇ ਰਿਹਾ ਸਵਾਸਾਂ ਦਾ ਜਿਹੜਾ ਸਾਨੂੰ ਦਾਤਾਂ ਦੇ ਕਰਕੇ ਜਿਹਨੇ ਸਭ ਕੁਝ ਦਿੱਤਾ ਜੀ ਇੱਕ ਦੀ ਬਾਤ ਕਿਹਾ ਹੱਥ ਪੈਰ ਨੱਕ ਕੰਨ ਕਿਹਦਾ ਕਿਹਦਾ ਜ਼ਿਕਰ ਗੁਰਬਾਣੀ ਨੇ ਨਹੀਂ ਕੀਤਾ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ ਜਾਂ ਬੋਝੇ ਤਾਂ ਸੋ ਜੈ ਸੋਈ ਇਕੱਲੇ ਪੜ੍ਹਨ ਨਾਲ ਨਹੀਂ ਜੇ ਗ੍ਰੰਥਾਂ ਵਿੱਚੋਂ ਉਸਨੂੰ ਬੁੱਝ ਲਵੇ ਕਿ ਜਿਹਦੀ ਗੱਲ ਕੀਤੀ ਗਈ ਜਿਹਦਾ ਨਾਮ ਜਪਿਆ ਗਿਆ ਜਿਹਦੇ ਨਾਮ ਨੂੰ ਜਪਣ ਦੀ ਯੁਕਤੀ ਦੱਸੀ ਗਈ ਹੈ ਉਹਦੇ ਨਾਲ ਸੋਝੀ ਹੋ ਜਾਏ ਉਹਦੇ ਬਾਬਤ ਜਾਣਕਾਰੀ ਮਿਲ ਜਾਏ ਧਰਮ ਗ੍ਰੰਥ ਪੜ੍ਹਨ ਦਾ ਮਤਲਬ ਹੈ ਔਖੀ ਭਾਸ਼ਾ ਨਹੀਂ ਸੱਚੇ ਪਾਤਸ਼ਾਹ ਨੇ ਆਜ਼ਾਦ ਕਰਤੀ ਕੁਝ ਲੋਕ ਕਹਿੰਦੇ ਦੇਵਤਿਆਂ ਦੀ ਬੋਲੀ ਸੰਸਕ੍ਰਿਤ ਹੈ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਬੋਲੀ ਹੀ ਨਿਰੰਕਾਰ ਜਾਣਦਾ ਅਤੇ ਭਾਖਿਆ ਪਾਓ ਅਪਾਰ ਦੀ ਬਾਤ ਪਿਆਮ ਦੀ ਬੋਲੀ ਹੈ ਕੁਝ ਵੀ ਕਹਿ ਦਿਓ ਪਿੱਛੇ ਭਾਵਨਾ ਵੇਖੀ ਜਾਂਦੀ ਹੈ ਛੇਵੀਂ ਪਾਤਸ਼ਾਹੀ ਦੀ ਕੋਲ ਨਾ ਇੱਕ ਮਾਤਾ ਵਿਚਾਰੀ ਗਈ ਬੜੇ ਪਿਆਰ ਨਾਲ ਸਤਿਕਾਰ ਨਾਲ ਬੜੇ ਚਿਰ ਦੀ ਯਾਦ ਕਰਦੀ ਸੱਚੇ ਪਾਤਸ਼ਾਹ ਮਿਲਣ ਚਲੇ ਗਏ ਅਤੇ ਬੜੀ ਅੰਤਰ ਜੰਮ ਬੜੀ ਖੁਸ਼ ਹੋਈ ਵੀ ਗੁਰੂ ਮੇਰੇ ਕੋਲ ਆਇਆ ਹੈ ਅਤੇ ਸੱਚੇ ਪਾਤਸ਼ਾਹ ਸਨਮੁਖ ਕਹਿਣ ਲੱਗੀ ਤੂੰ ਪਾਪੀ ਹਮ ਬਖਸ਼ਣ ਹਾਰ ਤੂੰ ਪਾਪੀ ਹਮ ਬਖਸ਼ਣ ਹਾਰ ਲਾਗਿਆਂ ਨੇ ਟੋਕਿਆ ਹੱਥ ਹੋਗੀ ਇਹ ਲਫ਼ਜ਼ ਉਲਟ ਜਿਹਾ ਕਹੀ ਜਾਂ ਨਹੀਂ ਸਿੱਧਾ ਕਹਿ ਅਤੇ ਸ਼ਨ ਸ਼ਨ ਰੋਕ ਤਾਂ ਨਹੀਂ ਭਾਈ ਇਹਦੀ ਭਾਵਨਾ ਜਿਹੜੀ ਉਹ ਸਮਝੋ ਕੀ ਕਹਿਣਾ ਚਾਹੁੰਦੀ ਭਾਖਿਆ ਪਾਓ ਪਾਰ ਸਮਝੋ ਉਹਦੀ ਵਿੱਚੋਂ ਪ੍ਰੇਮ ਨਾਲ ਕਹਿ ਕੀ ਰਹੀ ਹੈ ਕਹਿ ਤਾਂ ਇਹੀ ਰਹੀ ਸੀ ਹਮ ਪਾਪੀ ਤੂੰ ਬਖਸ਼ਣ ਹਾਰ ਭਾਵਨਾ ਇਹ ਸੀ ਸੱਚੇ ਪਾਤਸ਼ਾਹ ਭਾਵਨਾ ਦੀ ਬਾਤ ਕਰਦੇ ਨੇ ਨਾਨਕ ਆਖੇ ਕੂਕ ਨਾ ਹੋਈ ਕੂਕਣ ਦੀ ਲੋੜ ਨਹੀਂ ਉੱਚੀ ਉੱਚੀ ਪੁਕਾਰਨ ਦੀ ਲੋੜ ਨਹੀਂ ਕੇਵਲ ਅਤੇ ਕੇਵਲ ਧਿਆਨ ਨਾਲ ਉਸ ਨੂੰ ਜਾਣਨ ਦੀ ਲੋੜ ਹੈ ਜਾਣਨਾ ਵੀ ਬਗਾਨਾ ਨਹੀਂ ਪਾਣੀ ਨੇ ਕਹਿਤਾ ਵੀ ਰੱਬ ਇੱਦਾਂ ਦਾ ਹੁੰਦਾ ਇੱਦਾਂ ਦਾ ਨਹੀਂ ਭਾਈ ਤੂੰ ਆਪ ਖੁਦ ਜੋੜ ਜਿੰਨਾ ਚਿਰ ਤੱਕ ਤੇਰਾ ਆਪਣਾ ਗਿਆਨ ਨਹੀਂ ਉਧਾਰੇ ਗਿਆਨ ਧਰਮ ਦਾ ਕੋਈ ਸੰਬੰਧ ਨਹੀਂ ਆਪਣੇ ਜੀਵਨ ਵਿੱਚ ਲੈ ਕੇ ਆ ਆਪਣੇ ਜੀਵਨ ਦਾ ਆਧਾਰ ਬਣਾ ਬੱਚੇ ਨੂੰ ਅੱਗ ਤੋਂ ਬਚਾਈਦਾ ਮੋਮਬੱਤੀ ਨੂੰ ਫੜਨ ਦਾ ਯਤਨ ਕਰਦਾ ਜਾਗਦੀ ਮੋਮਬੱਤੀ ਨੂੰ ਫੜਨ ਦਾ ਯਤਨ ਕਰਦਾ ਬੱਚਾ ਹੱਥ ਪਾਉਂਦਾ ਸਭ ਉਹਨੂੰ ਹੱਥ ਪਾਉਂਦਾ ਉਹਨੂੰ ਕਹਿਣਾ ਨਾ ਹੱਥ ਨਹੀਂ ਤੱਤੀ ਹੁੰਦੀ ਹੈ ਗਰਮ ਦੀ ਨਹੀਂ ਬਾਤ ਬਣੇਗੀ ਉਹਦਾ ਇਹ ਤਜਰਬਾ ਆਪਣਾ ਗਿਆਨ ਨਹੀਂ ਇਹ ਉਧਾਰਾ ਗਿਆਨ ਹੋਏਗਾ ਜਿਸ ਦਿਨ ਮਾਂ ਸਿਆਣੀ ਮਾਂ ਕੀ ਕਰੇਗੀ ਮੋਮਬੱਤੀ ਲਾਗੇ ਕਰੇਗੀ ਜਦੋਂ ਹੱਥ ਦੇ ਮਾੜੀ ਜੀ ਲਾਗੇ ਕੀਤੀ ਉਹਨੇ ਹੱਥ ਪਛਾਣ ਖਿੱਚ ਲੈਣਾ ਮੁੜ ਕੇ ਸਾਰੀ ਜ਼ਿੰਦਗੀ 'ਚ ਤੇ ਹੱਥ ਨਹੀਂ ਲਾਏਗਾ ਉਹਦਾ ਆਪਣਾ ਗਿਆਨ ਹੋ ਜਾਂਦਾ ਗੁਰਮਤ ਆਪਣੇ ਗਿਆਨ 'ਤੇ ਜ਼ੋਰ ਦਿੰਦੀ ਹੈ ਕਿਸੇ ਬ੍ਰਾਹਮਣ ਦੀ ਰੱਟੀ ਹੋਈ ਰੀਤ 'ਤੇ ਬਾਤ ਨਹੀਂ ਬਣਨੀ ਆਪ ਖੁਦ ਜਾਣੋ ਪਛਾਣੋ ਨਿਰੰਕਾਰ ਨਾਲ ਸਿੱਧਾ ਨਾਤਾ ਜੋੜੋ ਬਾਹਰ ਤਾਂ ਹੈ ਹੀ ਨਹੀਂ ਹੈ ਤਾਂ ਅੰਦਰ ਹੀ ਆ ਨਾ ਇਹ ਤਾਂ ਬਾਤ ਨੇ ਸਮਝਾਤੀ ਵੀ ਕਿਸੇ ਦੀ ਲੋੜ ਕੀ ਅੰਦਰ ਹੈ ਅੰਦਰ ਨੂੰ ਖੋਜ ਲੈ ਭਾਈ ਉਹ ਮੱਛੀ ਸਮੁੰਦਰ ਵਿੱਚ ਹੈ ਅਤੇ ਉਹਨੂੰ ਉਹ ਆਉਂਦੀ ਫਿਰੇ ਕਹਿੰਦੀ ਫਿਰੇ ਵੀ ਮੈਂ ਸਮੁੰਦਰ ਪਾਉਣਾ ਜੀ ਮੈਂ ਸਮੁੰਦਰ ਲੱਭਣਾ ਜੀ ਸਮੁੰਦਰ ਸਮੁੰਦਰ ਕਰਕੇ ਜਪ ਜਪ ਕਰੀ ਜਾਵੇ ਕਿੱਥੇ ਬਾਤ ਬਣੇਗੀ ਨਹੀਂ ਬਾਤ ਬਣਨੀ ਉਹ ਵਿੱਚ ਹੀ ਹੈ ਪਤਾ ਉਦੋਂ ਲੱਗਦਾ ਜਦੋਂ ਬਾਹਰ ਕਰਦੀ ਤੜਫਦੀ ਹੈ ਫਿਰ ਪਤਾ ਲੱਗਦਾ ਵੀ ਅਸਲ ਚਾਹ ਹੀ ਇਹੀ ਜ਼ਿੰਦਗੀ ਇਹੀ ਸਭ ਕੁਛ ਹੈ ਇਹੀ ਖਾਣਾ ਇਹੀ ਪਾਉਣਾ ਇਹੀ ਦੇਣ ਵਾਲਾ ਇਹੀ ਦਾਤਾ ਇਹੀ ਜਿਹਨੂੰ ਮੈਂ ਪਛਾਣ ਹੀ ਨਾ ਨਹੀਂ ਪਛਾਣਦੇ ਅਸੀਂ ਤੜਫਦੇ ਹਾਂ ਮਾਇਆ ਦੇ ਮੋਹ 'ਚ ਪੈ ਕੇ ਨਿਰੰਕਾਰ ਨੂੰ ਪਛਾਣਦੇ ਨੂੰ ਲੇਕਿਨ ਜਿਹਨਾਂ ਨੂੰ ਇਹ ਸਮਝ ਲੱਗ ਗਈ ਭਈ ਉਹ ਅੰਦਰ ਹੀ ਹੈ ਸਭ ਕੁਝ ਉਹਨਾਂ ਨੂੰ ਤੱਤੀਆਂ ਤਵੀਆਂ ਕੋਈ ਬੰਦ ਕੱਟਣੇ ਕਟਾਉਣੇ ਨਹੀਂ ਕੋਈ ਫਰਕ ਪੈਂਦਾ ਉਹ ਜੁੜ ਗਏ
ਉਹਦਾ ਰੂਪ ਹਰ ਜਨ ਹਰ ਦੋ ਏਕ ਹੈ ਬਿਬ ਵਿਚਾਰ ਤਿਸ਼ ਨਾਹੀ ਦੀ ਵਸਤਾ ਮਾਲਕ ਬਣ ਗਏ। ਨਾਨਕ ਸੱਚੇ ਪਾਤਸ਼ਾਹ ਤੇ ਰਹਿਮ ਕਰਦੇ ਨੇ ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ। ਕਹਿਣ ਲੱਗੇ ਜਦੋਂ ਮੈਂ ਤੇਰਾ ਹੋ ਜਾਂਦਾ ਨਾ ਤੇ ਉਦੋਂ ਸਭ ਕੁਛ ਮੇਰਾ ਹੋ ਜਾਂਦਾ ਹੈ। ਇਹ ਕੁਦਰਤੀ ਬਾਤ ਹੈ। ਬੱਚਾ ਵੀ ਸਿਆਣਾ ਹੋ ਜਾਏ ਨਾ ਤੇ ਬੱਚੇ ਦੇ ਬਾਬ ਨੂੰ ਭਰੋਸਾ ਵੱਜ ਜਾਏ ਵੀ ਮੇਰੇ ਆਖੇ ਲੱਗਣ ਵਾਲਾ ਹੈ ਤੇ ਉਹ ਘਰ ਦੀਆਂ ਚਾਬੀਆਂ ਵੀ ਦੇ ਦਿੰਦਾ ਹੈ, ਉਹ ਬੈਂਕਾਂ 'ਚ ਸਾਈਨ ਕਰ ਲਈ, ਉਹਦਾ ਖਾਤਾ ਵੀ ਖੁਲਵਾ ਦਿੰਦਾ, ਆਪਣੇ ਨਾਲ ਸਾਂਝਾ ਵੀ ਖੁਲਾਉਂਦਾ, ਇਕੱਲੇ ਦਾ ਉਹਨਾਂ 'ਚ ਭਰੋਸਾ ਵੱਜ ਗਿਆ ਨਾ। ਜਦੋਂ ਉਹਦੇ 'ਤੇ ਭਰੋਸੇ ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ, ਹੋ ਨਾਹੀਂ ਤੂੰ ਹੋਵੇਂ। ਹੁਣ ਜਦੋਂ ਇਹ ਨਾਨਾ ਜਦੋਂ ਹੋਂ ਖਤਮ ਹੋ ਜਾਏ ਵਿੱਚੋਂ ਮੈਂ ਨਹੀਂ, ਉਦੋਂ ਪਤਾ ਲੱਗਦਾ ਹੈ ਅਸਲੀਅਤ ਦਾ। ਜਦੋਂ ਹੋਂ ਖਤਮ ਹੋ ਗਈ ਉਦੋਂ ਫਿਰ ਬਾਕੀ ਕੀ ਰਹਿੰਦਾ? ਤੂੰ ਤੂੰ ਕਰਤਾ ਤੂੰ ਹੋਵਾ। ਭਾਈ ਨੰਦ ਰਾਮ ਬੜੇ ਪਿਆਰੇ ਗੁਰੂ ਘਰ ਦੇ ਸੇਵਕ ਕਹਿੰਦੇ ਲਾਂਗਰੀ ਸਨ, ਲੰਗਰ ਦਾ ਕੰਮ ਉਹਨਾਂ ਗੁਰੂ ਪਾਤਸ਼ਾਹ ਨੂੰ ਆਪ ਪ੍ਰਸ਼ਾਦਾ ਛਕਾਉਂਦੇ ਸੀ। ਅਤੇ ਇੱਕ ਦਿਨ ਕਿਸੇ ਸਾਖੀਕਾਰ ਨੇ ਬਚਨ ਲਿਖਿਆ ਹੋਇਆ, ਕਹਿਣ ਲੱਗੇ ਉਹਨੇ ਪ੍ਰਸ਼ਾਦਾ ਛਕਾਲਾ ਲਿਆ ਕੇ ਤਾਜ਼ਾ ਤਾਜ਼ਾ ਪ੍ਰਸ਼ਾਦਾ ਗੁਰੂ ਘਰ ਦਾ ਨਿੱਜੀ ਰਸੋਈਆ ਵੀ ਉਹਨੇ ਸੇਵਾ ਮੰਗੀ ਸੀ, ਮੰਗ ਕੇ ਲਈ ਸੀ। ਅਤੇ ਉਹਨੇ ਰੋਜ਼ ਪ੍ਰਸ਼ਾਦਾ ਛਕਾਉਣਾ ਅਤੇ ਇੱਕ ਦਿਨ ਪ੍ਰਸ਼ਾਦਾ ਛਕਾਉਣ ਲੱਗਿਆ ਨਾ ਪ੍ਰਸ਼ਾਦਾ ਦੇ ਕੇ ਅਤੇ ਕੋਲ ਬਹਿ ਗਿਆ ਥੱਲੇ ਅਤੇ ਵੇਖੀ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਭੁੰਜੇ ਬਹਿ ਕੇ। ਗੁਰੂ ਪਾਤਸ਼ਾਹ ਜਦੋਂ ਪ੍ਰਸ਼ਾਦੇ ਦੀ ਬੁਰਕੀ ਤੋੜਨ, ਸਬਜ਼ੀ ਲਾਉਣ, ਆਪਣੇ ਮੂੰਹ 'ਚ ਪਾਉਣ, ਉੱਦਾਂ ਦਾ ਉਹਦੀ ਨਿਗਾਹ ਘੁੰਮੀ ਜਾਏ, ਇੱਦਾਂ ਘੁੰਮੀ ਜਾਏ, ਸੱਚੇ ਪਾਤਸ਼ਾਹ ਵੇਖ ਕੇ ਮੁਸਕਰਾਏ, ਭਾਈ ਦੰਦਲ ਕੀ ਪਿਆ ਕਰਨਾ, ਇਹ ਕੀ ਤੇਰੀ ਅੱਜ ਦੀ ਇਹ ਕੀ ਭਾਵਨਾ ਹੈ, ਇੱਥੇ ਕਿਉਂ? ਕਹਿਣ ਲੱਗਾ ਸੱਚੇ ਪਾਤਸ਼ਾਹ ਕੱਲ੍ਹ ਇੱਥੇ ਨਾ ਇੱਕ ਕੁੱਤਾ ਬੈਠਾ ਸੀ, ਕੁੱਤਾ ਕੂਕਰ, ਇਹਦੇ ਤੋਂ ਪ੍ਰਸ਼ਾਦਾ ਛਕਦਾ ਸਨ, ਸ਼ਹਿਨਸ਼ਾਹ ਤੇਰੇ ਪ੍ਰਸ਼ਾਦੇ ਵੱਲ ਵੇਖਦੇ ਸਨ, ਕਦੀ ਇੱਧਰ ਬੁਰਕੀ ਜਾਂਦੀ, ਜਿੱਧਰ ਜਾਂਦੀ ਸੀ ਮੂੰਹ 'ਚ ਜਾਂਦੀ, ਸਾਰੇ ਪਾਸੇ ਨਾਲ ਨਾਲ ਵੇਖਦਾ ਸੀ। ਹੇ ਮੇਰੇ ਮਾਲਕਾ ਤੇਰੀ ਨਜ਼ਰ ਹੋਈ ਤੂੰ ਉਹਨੂੰ ਬੁਰਕੀ ਪਾਤੀ, ਕਿਤੇ ਮੇਰੇ 'ਤੇ ਵੀ ਰਹਿਮਤ ਕਰ, ਬਸ ਤੇਰੀ ਰਹਿਮਤ, ਐਸੀ ਰਹਿਮਤ ਕੀਤੀ ਸੱਚੇ ਪਾਤਸ਼ਾਹ, ਉਹਦੀ ਰਹਿਮਤ ਦੇ ਪਾਤਰ ਬਣਦੀ ਜਾ, ਅਸੀਂ ਹੋਈਏ ਸਹੀ ਹਾਂ, ਕੂਕਰ ਤੇਰੇ ਦਰਬਾਰ 'ਤੇ ਬਣੀਏ ਤਾਂ ਸਹੀ। ਉਹ ਫਿਰ ਮਾਲਾ ਮਾਲ ਕਰ ਦਿੰਦਾ ਹੈ, ਆਪਾਂ ਸਮਰਪਿਤ ਕਰਨਾ, ਜਿਹੜਾ ਹੋਂ ਨੂੰ ਮਾਰਨਾ ਸਭ ਤੋਂ ਵੱਡੀ ਬਾਤ ਹੈ, ਅਤੇ ਜਿਹਨੇ ਹੋਂ ਨੂੰ ਮਾਰ ਕੇ ਗੁਰੂ ਦੇ ਪਾਵਨ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਉਹਦੇ ਕੋਲੋਂ ਕੋਈ ਕਮੀ ਨਹੀਂ, ਫਿਰ ਸਭ ਕੁਝ ਹੀ ਬਾਪ ਦੇ ਦਿੰਦਾ। ਜਦੋਂ ਭਰੋਸਾ ਵੱਜ ਹੈ, ਜਿਹਦਾ ਨਹੀਂ ਭਰੋਸਾ ਨਾ, ਜਿਹਦੇ ਬੱਚੇ 'ਤੇ ਭਰੋਸਾ ਨਹੀਂ ਉਹਨੂੰ ਫਿਰ ਬੇਦਖਲ ਵੀ ਕਰ ਦਿੰਦਾ ਜੀ। ਇਸ ਲਈ ਵਿਸ਼ਵਾਸ ਪਾਤਰ ਜਿਹੜਾ ਇਹ ਬਣ ਲਈ, ਕਹਿਣ ਲੱਗੇ ਤੇਰੇ ਨਾਲ ਮੇਰੀ ਇਹੀ ਸਾਂਝ ਬਣ ਗਈ। ਜਾਂ ਹੋਂ ਤੇਰਾ ਤਾਂ ਸਭ ਕੁਛ ਮੇਰਾ, ਜਦੋਂ ਮੈਂ ਤੇਰਾ ਹੋ ਗਿਆ ਤਾਂ ਤੇਰਾ ਵੀ ਸਭ ਕੁਛ ਮੇਰਾ ਹੀ ਹੋ ਗਿਆ ਨਾ। ਹੋਂ ਨਾਹੀਂ ਤੂੰ ਹੋਂ ਮੈਂ, ਜਦੋਂ ਹੋਂ ਖਤਮ ਹੁੰਦੀ ਉਦੋਂ ਤੂੰ ਹੁੰਦਾ ਹੈ। ਆਪੇ ਸਕਤਾ ਆਪੇ ਸੁਰਤਾ, ਉਹ ਨਿਰੰਕਾਰ ਆਪੇ ਹੀ ਸ਼ਕਤੀਆਂ ਦਾ ਮਾਲਕ ਹੈ, ਆਪੇ ਹੀ ਬਲਵਾਨ ਹੈ, ਆਪੇ ਸੁਰਤਾ ਆਪੇ ਸ਼ਕਤੀ ਜਗਤ ਪਰੋ ਵੇਂਦੇ, ਆਪਣੀ ਸ਼ਕਤੀ ਨਾਲ ਸਾਰੇ ਜਗਤ ਨੂੰ ਇੱਕੋ ਤੰਦ ਵਿੱਚ ਪਰੋਇਆ ਹੋਇਆ। ਉਹ ਤੰਦ ਕੀ ਹੈ? ਨਿਰੰਕਾਰ ਹਰੀ, ਜੋ ਹਰ ਇੱਕ ਦੇ ਅੰਦਰ ਵੱਸਦਾ, ਜੀਵਨ ਦੇ ਪਿੱਛੇ ਉਹ ਆਪ ਹੈ। ਮੇਰੀ ਤੇ ਆਪਣੀ ਹੋਂ ਹੈ, ਮੇਰੇ ਅਵਗਣ ਨੇ, ਬਾਕੀ ਸਭ ਕੁਛ ਨਿਰੰਕਾਰ ਦਾ। ਇਹ ਸੋਝੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਪੜਿਆ ਆਉਂਦੀ ਹੈ। ਨਾਮ ਨਿਰੰਜਣ ਵਰਤਦਾ ਰਵਿਆ ਸਭ ਠਾਈ, ਸਾਰੇ ਪਾਸੇ ਉਹਦਾ ਹੀ ਨਾਮ ਵਰਤਦਾ ਪਿਆ, ਉਹਦੀ ਕਲਾ ਵਰਤਦੀ ਪਈ, ਉਹਦਾ ਹੁਕਮ ਵਰਤਦਾ ਪਿਆ ਹੈ। ਰਵਿਆ ਸਭ ਠਾਈ, ਉਹ ਨਿਰੰਕਾਰ ਹਰ ਥਾਂ, ਕਿਤੇ ਖਾਸ ਗੱਲ ਤੇ ਨਹੀਂ, ਪਹਾੜਾਂ ਜਾ ਕੇ ਜਾਂ ਕੰਧਰਾਂ ਜਾ ਕੇ ਜਾਂ ਤੀਰਥਾਂ 'ਤੇ ਜਾ ਕੇ ਮਿਲਣਾ ਜਾਂ ਗੁਰਦੁਆਰੇ ਮਿਲਣਾ ਨਹੀਂ, ਵੀ ਕਿਤੇ ਵੀ ਮਿਲਣਾ, ਹਰ ਥਾਂ ਹੀ ਹੈ। ਅਸੀਂ ਭੁਲੇਖੇ ਪਏ ਨੇ ਵੀ ਗੁਰਦੁਆਰੇ ਆ ਕੇ ਰੇਂਜ ਮਹਾਰਾਜ ਦੀ ਹੈਗੀ, ਅੱਗੇ ਕਿਤੇ ਰੇਂਜ ਖੜੇ ਹੈਗੀ ਕਿ ਹੈਗੀ, ਨਹੀਂ ਉਹ ਹਰ ਥਾਂ 'ਤੇ ਹੈ, ਹਰ ਜਰੇ ਜਰੇ ਦੇ ਵਿੱਚ, ਕਿਤੇ ਨਹੀਂ ਹੈ। ਹਾਂ, ਇੱਥੋਂ ਸਿੱਖਣਾ ਹੈ, ਪਾਠਸ਼ਾਲਾ ਸਿੱਖਣ ਆਉਣਾ, ਇੱਥੋਂ ਗੁਰੂ ਪਾਤਸ਼ਾਹ ਸਾਡਾ ਉਸਤਾਦ ਨੇ, ਉਸਤਾਦ ਕੋਲੋਂ ਸਬਕ ਲੈਣ ਆਉਣਾ। ਅਤੇ ਕਈਆਂ ਦੀ ਜ਼ਿੰਦਗੀ ਸਾਰੀ ਲੰਘ ਜਾਂਦੀ, 50, 60, 70 ਸਾਲ ਉਸੇ ਸ਼ਬਕ 'ਤੇ ਬੈਠੇ ਜਿੱਥੇ ਪਹਿਲੇ ਦਿਨ ਲੈ ਲਿਆ, ਬਸ ਉਸ ਤੋਂ ਬਾਅਦ ਗਾਂਹ ਤੁਰਦੇ ਹੀ ਨਹੀਂ, ਹੋਰ ਗਾਂਹ ਤੋਂ ਗਾਂਹ ਅੱਗੇ ਤੋਂ ਅੱਗੇ ਅੱਗੇ, ਨਹੀਂ ਭਾਈ ਅਸੀਂ ਨਹੀਂ ਤੁਰਦੇ, ਨਹੀਂ ਪਾਸ ਹੋਵਾਂਗੇ, ਕਿਵੇਂ ਪ੍ਰਵਾਨ ਚੜਾਂਗੇ? ਇੱਕ ਬੱਚਾ ਸਾਰੀ ਜਿੰਨੀ ਇੱਕੋ ਹੀ ਪਾਠ ਪੜ੍ਹੀ ਜਾਵੇ, ਸਿੱਖੇ ਨਾ, ਪਾਠ ਦੇ ਪਿੱਛੇ ਸਿਖਾਉਣ ਦਾ ਮਤਲਬ ਹੁੰਦਾ, ਕੋਈ ਸਾਖੀ ਪੜ੍ਹਾਈ ਉਹਦੇ ਪਿੱਛੇ ਮੋਰਲ ਹੁੰਦਾ, ਮਤਲਬ ਮੋਰਲ ਨੂੰ ਲੈ ਕੇ ਜੀਵਨ 'ਚ ਅਪਣਾਉਣਾ ਹੁੰਦਾ। ਉਹਦਾ ਸਭ ਥਾਈਂ ਵਰਤਦਾ ਹੈ, ਗੁਰਪੂਰੇ ਤੇ ਪਾਈ ਹੈ,
ਹਿਰਦੇ ਦੇ ਦਿਖਾਈ ਉਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਗੁਰੂ ਦੇ ਗਿਆਨ ਨਾਲ ਪਤਾ ਲੱਗਦਾ ਹੈ ਤੇ ਪੂਰਾ ਗੁਰੂ ਕਰਦਾ ਹਿਰਦੇ ਵਿੱਚ ਦਿਖਾ ਦਿੰਦਾ ਹੈ, ਬਾਹਰ ਜਾਣ ਦੀ ਲੋੜ ਨਸਲ ਭਜਨ ਥਾਕਾ ਹੋ ਜਾਂਦਾ ਹੈ ਤੇ ਟਿਕਾਓ ਆ ਜਾਂਦਾ ਭਾਈ, ਤੇ ਫਿਰ ਇਵੇਂ ਦਿਖਦਾ ਵੀ ਜਿਹੜਾ ਮੇਰੇ ਚ ਹੈ ਉਹਦੇ ਵਿੱਚ ਵੀ ਹੈ, ਉਹਦੇ ਵਿੱਚ ਵੀ ਹੈ, ਹਰ ਥਾਂ ਜਦ ਦੇਖਾਂ ਤਾਂ ਤੂੰ ਜੈ ਜੇ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ, ਦੂਰ ਦੀ ਤਾਂ ਬਾਤ ਹੀ ਨਹੀਂ, ਹੱਥ ਪੈ ਨੇੜੇ। ਹੁਣ ਮੱਛੀ ਤੋਂ ਸਮੁੰਦਰ ਕਿੰਨਾ ਦੂਰ ਹੁੰਦਾ ਹੈ, ਬਸ ਉਹ ਅਵਸਥਾ ਵੇਖ ਲਓ, ਉਦਾਂ ਹੀ ਸਾਡੇ ਨਾਲ ਹੈ, ਅਸੀਂ ਉਹਦੇ ਵਿੱਚ ਹਾਂ, ਅਸੀਂ ਉਹ ਤੋਂ ਬਾਹਰ ਹੋ ਹੀ ਨਹੀਂ ਸਕਦੇ, ਉਹਦੀ ਸਤਾ ਤੋਂ ਬਿਨਾਂ ਕੁਛ ਵੀ ਨਹੀਂ, ਅਸੀਂ ਮਰ ਕੇ ਵੀ ਉਹਦੇ ਵਿੱਚ ਹਾਂ, ਜੀ ਕੇ ਵੀ ਉਹਦੇ ਵਿੱਚ ਹਾਂ, ਪਛਾਣਨਾ ਸਾਡੇ ਵਸਤੀ ਬਾਤ ਹੈ, ਪਛਾਣਨਾ ਜਾਂ ਨਹੀਂ, ਗੁਰੂ ਕਿਰਪਾ ਕਰਦੇ ਅੱਖਾਂ ਦਾ ਇਹੋ ਜਿਹਾ ਕਿਤੇ ਗਿਆਨ ਦੇ ਦੇ ਸਾਨੂੰ ਦਿਸ ਪੈਂਦਾ, ਫਿਰ ਤਾਂ ਸਾਰੇ ਪਾਸੇ ਦੇਖਦਾ ਨਾ। ਇੱਥੇ ਮੇਰੇ ਮਾਲਕ ਰਹਿਮਤ ਵਰਤਾ ਰਹੇ ਨੇ, ਆਪੇ ਭੇਜੇ ਆਪੇ ਸਖਤ ਸਖਤੀ ਜਗੋ, ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਚ ਵੇਖੈ ਨਿਰੰਕਾਰ, ਸਾਨੂੰ ਸਾਰੇ ਨੂੰ ਆਪ ਹੀ ਭੇਜਦਾ, ਆਪ ਹੀ ਸੱਦ ਲੈਂਦਾ, ਉਹਦੇ ਹੁਕਮ ਨਾਲ ਹੀ ਸਾਰਾ ਕੁਝ ਵਰਤ ਰਿਹਾ, ਜਿੰਨੇ ਅਸੀਂ ਆਏ ਹਾਂ, ਜਿੰਨੇ ਜੀਵ ਜਾਨਵਰ ਸਭ ਪੌਦੇ ਜੋ ਵੀ ਸੰਸਾਰ ਕਹਿ ਲਈਏ, ਧਰਤੀ ਵੀ ਕਹਿ ਲਈਏ, ਸਮਾਨ ਕਿ ਜੋ ਵੀ ਕਹਿ ਲਈਏ, ਉਹਦੇ ਬਣਾਏ ਹੋਏ ਨੇ, ਅਤੇ ਜਿੱਦਣ ਉਹਨੇ ਫਨਾਹ ਕਰਨੇ ਆ ਉਹਦੀ ਮਰਜ਼ੀ, ਉਹਨੇ ਕਿਸੇ ਨੂੰ ਪੁੱਛਣਾ, ਪੁੱਛ ਕੇ ਨਾ ਪੈਦਾ ਕਰਦਾ ਨਾ ਪੁੱਛ ਕੇ ਸਾਨੂੰ ਖਤਮ ਕਰਦਾ, ਉਹਦੀ ਆਪਣੀ ਮੌਜ ਹੈ, ਉਹਦਾ ਹੁਕਮ ਹੈ। ਅਤੇ ਰਚ ਰਚ ਵੇਖੇ, ਰਚ ਰਚ ਕੇ ਇਹਨੂੰ ਬਣਾ ਬਣਾ ਕੇ ਫਿਰ ਉਹਦੇ ਨੂੰ ਵੇਖਦਾ, ਜਗਤ ਦੇ ਤਮਾਸ਼ੇ ਨੂੰ ਆਪ ਵੇਖਦਾ, ਆਪ ਮਾਣਦਾ। ਨਾਨਕ ਸੱਚਾ ਸੱਚੀ ਨਾਈ, ਸੱਚ ਪਵੇ ਤੁਰ ਲੇਖੈ, ਕਹਿਣ ਲੱਗੇ ਉਹ ਸੱਚਾ ਹੈ, ਉਹਦਾ ਨਿਆਂ ਸੱਚਾ ਹੈ, ਉਹਦਾ ਹੁਕਮ ਸੱਚਾ ਹੈ, ਅਤੇ ਹਰ ਪਾਸੇ ਉਹਦਾ ਹੁਕਮ ਧੁਰ ਤੋਂ ਵਰਤਦਾ ਹੈ, ਹਰ ਥਾਂ ਵਰਤ ਰਿਹਾ। ਪੌੜੀ ਨਾਮ ਨਿਰੰਜਣ ਅਲੱਖ ਹੈ, ਉਸ ਅਲੱਖ ਕਰਤੇ ਅਕਾਲ ਅਲੱਖ ਹੁੰਦਾ ਜਿਹੜਾ ਲਖਿਆ ਨਾ ਜਾ ਸਕੇ, ਨਿਰੰਜਣ ਹੁੰਦਾ ਹੈ ਜਿਹੜਾ ਮੈਲ ਤੋਂ ਕਾਲਕ ਤੋਂ ਰਹਿਤ ਹੋਵੇ। ਕਹਿਣ ਲੱਗੇ ਨਾਮ ਨਿਰੰਜਣ ਲੱਖ ਹੈ, ਕਿਉਂ ਲਖਿਆ ਜਾਈ, ਕਿਵੇਂ ਵੇਖਿਆ ਜਾਏ ਉਸਨੂੰ, ਕਿਵੇਂ ਮਹਿਸੂਸ ਕੀਤਾ ਜਾਏ ਜਦੋਂ ਹੈ ਹੀ ਅਲੱਖ। ਨਾਮ ਨਿਰੰਜਣ ਨਾਲ ਹੈ, ਕਿਉਂ ਪਾਈਏ ਭਾਈ, ਉਸ 'ਚ ਨਾਲ ਹੈ ਸਾਡੇ, ਫਿਰ ਉਹੀ ਬਚਨ ਮੇਰੇ ਮਾਲਕ ਵਾਰ ਵਾਰ ਕਹਿੰਦੇ, ਕਿਉਂ ਪਾਈਏ ਭਾਈ, ਕਿਵੇਂ ਪਾਈਏ ਉਸਨੂੰ। ਨਾਮ ਨਿਰੰਜਣ ਵਰਤਦਾ ਰਵਿਆ ਸਭ ਠਾਈ, ਨਿਰੰਕਾਰ ਦਾ ਨਾਮ ਨਿਰੰਕਾਰ ਦਾ ਹੁਕਮ ਸਾਰੇ ਪਾਸੇ ਵਰਤ ਰਿਹਾ, ਅਤੇ ਸਭ ਠਾਈ ਹਰ ਥਾਂ ਤੇ, ਹਰ ਥਾਂ ਤੋਂ ਮਤਲਬ ਹਰ ਥਾਂ, ਕੋਈ ਖਾਸ ਥਾਂ ਧਰਮ ਵਾਲੇ ਨਹੀਂ ਹੈਗੇ, ਹਰ ਥਾਂ ਗੁਰਪੂਰੇ ਤੇ ਪਾਈਐ ਹਿਰਦੇ ਦੇ ਦਿਖਾਈ। ਗੁਰੂ ਪੂਰੇ ਤੋਂ ਇਹ ਸੋਝੀ ਪੈਂਦੀ ਹੈ, ਉਹ ਫਿਰ ਦਿਖਾ ਦਿੰਦਾ ਵੀ ਤੇਰੇ ਘੱਟ ਘੱਟ ਮੈਂ ਹਰਜੂ ਬਸੇ, ਅੰਦਰ ਝਾਤੀ ਮਾਰਨ ਦੀ ਜਾਤ ਸਿਖਾ ਦਿੰਦਾ। ਗੁਰੂ ਕਿਰਪਾ ਕਰੇ ਅਸੀਂ ਅਸੀਂ ਰਮਜ ਨੂੰ ਸਮਝ ਸਕੀਏ। ਕਹਿਣ ਲੱਗੇ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਏ ਭਾਈ। ਕਹਿਣ ਲੱਗੇ ਜੇ ਕਿਤੇ ਉਹ ਟੁੱਟ ਜਾਏ, ਕਿਤੇ ਨਦਰ ਕਰਮ ਕਰਦਾ, ਕਿਤੇ ਮਿਹਰ ਦੀ ਨਜ਼ਰ ਕਰਦਾ ਜੀਵ ਤੇ, ਤੇ ਉਹਨੂੰ ਗੁਰੂ ਮਿਲਾ ਦਿੰਦਾ, ਕਿਉਂਕਿ ਗੁਰੂ ਨਿਰੰਕਾਰ ਨਾਲ ਸਾਂਝ ਪਾਉਣ ਦੇ ਸਮਰੱਥ ਹੈ, ਉਹਦੇ ਘਰ ਨੂੰ ਜਾਣਦਾ, ਉਹਦੇ ਘਰ ਤੱਕ ਜਾਣ ਵਾਲੇ ਰਸਤੇ ਨੂੰ ਜਾਣਦਾ, ਰਸਤੇ ਦੀਆਂ ਰੁਕਾਵਟਾਂ ਨੂੰ ਜਾਣਦਾ, ਅਤੇ ਜਿਹੜਾ ਗੁਰੂ ਨਾਲ ਸਾਂਝ ਪਾ ਦਿੰਦਾ ਉਸ ਨੂੰ ਸਾਰੀਆਂ ਬਾਤਾਂ ਤੋਂ ਸੱਚੇ ਪਾਤਸ਼ਾਹ ਸੁਚੇਤ ਕਰਕੇ ਉਸ ਮਾਰਗ ਦੇ ਪੰਥੀ, ਗੁਰਮਤ ਗਾਡੀ ਰਾਹ ਦੇ ਪੰਥੀ ਬਣਾ ਦਿੰਦੇ ਨੇ। ਗੁਰੂ ਕਿਰਪਾ ਕਰੇ ਸਾਡੀ ਸਭ ਦੀ ਹਾਜ਼ਰੀ ਲੇਖੇ ਲੱਗ ਜਾਏ, ਅਤੇ ਸਾਨੂੰ ਇਹ ਸੋਝੀ ਪੈ ਜਾਏ ਕਿ ਨਿਰੰਕਾਰ ਨੇ ਸਾਨੂੰ ਉਚੇਚੇ ਤੌਰ 'ਤੇ ਬੜੇ ਪਿਆਰ ਨਾਲ ਬਣਾਇਆ, ਅਸੀਂ ਉਸ ਨੂੰ ਪਛਾਣਨ ਦਾ ਯਤਨ ਕਰੀਏ, ਸਾਨੂੰ ਗੁਰੂ ਬਖਸ਼ਿਆ ਅਤੇ ਗੁਰੂ ਦੇ ਆਖੇ ਲੱਗ ਕੇ ਅਸੀਂ ਪਛਾਣ ਸਕੀਏ। ਸਭ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਇਆ ਭੇਜੀ ਗਈ, ਸੱਚੇ ਪਾਤਸ਼ਾਹ ਮਾਣ ਅਤੇ ਸਤਿਕਾਰ ਬਖਸ਼ੇ, ਹੋਈਆਂ ਭੁੱਲਾਂ ਦੀ ਖਿਮਾ। ਆਪਾਂ ਅਰਦਾਸ ਬੇਨਤੀ ਜੋਤਰੀ ਕਰੀਏ ਵਿਸ

அன்புறும்.

सुख कोय न जाने तुमरो उच्चे तेउ सगल सामग्री तुमरे सूतरम तुम ते

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਇ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਦਿਆਵੇ ਤਾਂ ਇਹ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਅੱਠੀਆਂ ਜਪੀਆਂ ਤੱਪੀਆਂ ਜਨਨਾਮ ਜਪਿਆ ਵੱਟ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਗ ਕੈਂਡਿਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਸ ਸਿੰਘ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਖਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁੱਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਰ ਅਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤੌਰ ਚ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨਮਾਣੇ ਕੋ ਮਾਰ ਨਤਾਣੇ ਕੋ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਦੋ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਸਭਨਾਂ ਦੀਆਂ ਤਿਲ ਫੁਰਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਆਪ ਦਰ ਘਰ ਦੇ ਸੇਵਕ ਭਾਈ ਅਜੇ ਸਿੰਘ ਗਿੱਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $350 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੀਬੀ ਜਸਵਿੰਦਰ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਕੇ ਲੰਗਰਾਂ ਵਾਸਤੇ ਬੇਨਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਬੇਟਾ ਸਾਰਥਕ ਦੀ ਜੋਬ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੇ ਨੂੰ ਜੋਬ ਵਿੱਚ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪੁੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ

ਵਾਹਿਗੁਰੂ ਵਾਹਿਗੁਰੂ। ਅਰਦਾਸ ਕੁੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਤਾਂ ਆਏ ਸਭ ਥਾਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਣਾ ਸਹਾਇ ਦਸਾਂ ਪਾਤਸ਼ਾਹ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ਣੇ ਨਾ ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅੱਖਰਵਾਦ ਘਾਟ ਪੜਿਆ ਬੁੱਲ ਚੁੱਕ ਮਾਫ਼ ਕਰਨਾ। ਸਰਬਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੋਂ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹੋ ਧਨ ਆਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਤਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਸਤਿਗੁਰੂ ਜੀ ਰਹਿਮਤ ਕਰਨ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਨਾਮ ਦੀ ਦਾਤ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਵਿੱਚ ਪਾਏ ਨੇ ਰਾਗ ਧਨਾਸਰੀ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 663 ਔਰ 664 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਤਾਕਤ ਬਖਸ਼ਦੇ ਹੋਣ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵੈ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਸਿਮਰੋ ਜਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੋਧਾਖਿਅਰ ਕੀਨੇ ਰਾਮ ਨਾਮ ਏਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੇ ਉਧਾਰੂ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਗ ਹੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੀ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬੇਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤ ਬਲਹਾਰੀ ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰ ਹੈ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਹ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੈ ਅਤ ਪਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
जिहे मार्ग इहो जात अकेला तह हर नाम संग होत सुहेला ऐसा नाम मन सदा त्याई नानक गुरमुख परम गत पाई है छूटत नहीं कोट लख बाही नाम जपत तै पार पराही अनक बिगन जय आए संघारे हर का नाम तत्काल उधारे अनेक जोन जन मैं मर जाम नाम जपत पावै विश्राम हौ मैला मल कबहु न धोवै हर का नाम कूट पाप खोवै ऐसा नाम जपहु मन रंग नानक पाइये साधकै संग जिह मार्ग के गने जाए न कोसा हर का नाम ऊहा संग तोसा जिह पैंडै महा अंध गुबारा हर का नाम संग उजियारा जह पंथ तेरा को ना सियानु हर का नाम तह नाल पछानु जय महा पयान तपत बहु काम तय हर के नाम की तुम ऊपर शाम जह त्रिखा मन तुझ आकर खै तह नानक हर हर अमृत बरखै भगत जना की बरतन नाम संत जना के मन विश्राम हर का नाम दास की ओट हर के नाम उधरे जन कोट हर जस करत संत दिन रात हर हर औखद साधक मात हर जन के हर नाम निधान पार ब्रह्म जन की नो दान मन तन रंग रते रंग एक है नानक जन के बिरत बबेकै हर का नाम जन कौ मुकत जुगत हर कै नाम जन कौ त्रिपत भुगत हर का नाम जन का रूप रंग हर नाम जपत कब पर न भंग हर का नाम जन की वडयाई हर कै नाम जन सो बापाई हर का नाम जन कौ भोग जोग हर नाम जपत कछ नाहीं बियोग जन राता हर नाम की सेवा नानक पूजै हर हर देवा हर हर जन कै माल खजीना हर तन जन कौ आप प्रभ दीना हर हर जन कै ओट सतानी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बहु करे नानक जन संग केते तरे पार जात इहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुरत सब नसै संत का संग वड भागी पाईऐ संत की सेवा नाम ते आई है नाम तुल कश अवर ना होए नानक गुरमुख नाम पावै जन कोए सलोक बहु शास्त्र बहु सिमृति पेखे सर्व टंडोल पूजस नाही हर हरे नानक नाम अमोल अष्टपदी जाप तप ज्ञान सब त्यान खट शास्त्र सिमृत वख्यान योग अभ्यास कर्म त्रम किरिया सगल त्याग बन मध्य फिरिया अनक प्रकार किए बहु जतन पूर्ण दान होमे बहु रतना शरीर कटाय होमय कर राती वर्तनेम करे बहु पाती नहीं तुल राम नाम विचार नानक गुरमुख नाम जपिए एक बार नौ खंड प्रत में फिर चेर जीव महा उदास तपी सरती वै अग्न माहे होमत प्राण कनक अशव है भरभूम दान नेवली कर्म करे बहु आसन जैन मार्ग संयम अत साधन निमख निमख कर शरीर कटावै तौ पी होमै मैल न जावै हर के नाम समसर कछ नाहे नानक गुरमुख नाम जपत गत पाहे मन कामना तीर्थ दे छुटै गर्भ को मान ना मन ते हुटै सोच करे दिन स अर रात मन की मैल ना तन के जात इस देही कौ बहु साधना करे मन ते कबहु ना बिखिया टरे जल धोवै बहु दे अनीत शुद्ध कहाँ होए काची पीत मन हर के नाम की महिमा ऊच नानक नाम उधरे पतत बहु मूच बहुत स्याण पजम का भव व्यापै अनेक जतन कर त्रिशन ना त्रापै भेख अनेक अगन नहीं बुझै कोट उपाव दरगै नहीं सिजै छूट सनाही ऊब पयाल मोहे व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सहज सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय सद गावै जे को अपने सो बालो रहे साध संग ए होमै शो रहे जे को जन्म मरण ते डरै साध जना की सरने परै जिस जन कौ प्रभ दर्स प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस कौ जो जाने नीचा सो गनिय सब ते ऊंचा
ਜਾਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰ ਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵੋ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੇ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮਤੇ ਹੋਏ, ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ, ਨਿਰਗੁਣੀ ਆਰ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਬਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਵਸਥਾ ਤੁਜੈ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਪਹਿਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਜੇ, ਬਖਸ਼ ਲਿਹੋ ਤਾ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾਕੀ ਸੇਵਾ ਨਵ ਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਾਧ ਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ, ਜਾਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੇ ਮੁਗਦ ਅਜਾਨ, ਸਦਾ ਸਦਾ ਇਹ ਭੂਲਨ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋਟ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ਼ ਨਾਹੇ ਕਸ਼ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ, ਜਾਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸੁਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰਗੈ ਲਿਹੋ ਓੜ ਨਿਭਾਵੈ, ਕਹਾ ਬੁਝਾਰਤ ਬੂਜੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ, ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤਉ ਵੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਸਿਉ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨਹਾਰ ਪ੍ਰਭ ਛੋੜ ਕੈ, ਲਾਗੈ ਆਨ ਸੋ ਆਏ, ਨਾਨਕ ਕਹੁ ਨਾ ਸੀ ਜਈ, ਬਿਨ ਨਾਵੈ ਪਤ ਜਾਏ, ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀਨਾ ਦੇ ਦਸ ਪੀ ਹੈਰ ਲੇ ਤਉ ਮੂੜਾ ਕਹੋ ਕਾਹ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਪੀਜੈ ਸਦ ਨਮਸਕਾਰਾ, ਜਾਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ,
अगणत साहु अपनी देरास, खात पीत बरतै आनंद उलास। अपनी अमान कश बहुर साहुले, अज्ञानी मन रोष करे, अपनी प्रतीत आप ही खोवै, बहुरस का विश्वास न होवै। जिसकी बस्त तिस आगै राखै, प्रभ की आज्ञा मानै माथै, उसते चौगुन करै निहाल, नानक साहिब सदा दयाल। अनक भांत माया की हेत, सर पर होवत जान अनेत, बिरख की छाया स्यों रंग लावै, ओ बिनसै ओ मन पछुतावै, जो दिसै सो चालन हार, लपट रहे हो तह अंध अंधार। बटाऊ स्यों जो लावै नेह, ताको हाथ न आवै के, मन हर के नाम की प्रीत सुखदाई, कर कृपा नानक आप लै लाई। मिथ्या तन धन कुटुंब सबाया, मिथ्या हो मैं ममता माया, मिथ्या राज जोबन तन माल, मिथ्या काम क्रोध विकराल, मिथ्या रथ हस्ती अस बस्तरा, मिथ्या रंग संग माया पेख हस्ता, मिथ्या ध्रुव मोह अभिमान, मिथ्या आपस ऊपर करत गुमान। अस्थिर भगत साध की सरण, नानक जप जप जीवै हर के चरण। मिथ्या श्रवण पर निंदा सुनै, मिथ्या हस्त पर दर्ब को हिरै, मिथ्या नेत्र पेखत पर तरे रूपाद, मिथ्या रसना भोजन अनुस्वाद। मिथ्या चरण पर विकार को तहवै, मिथ्या मन पर लोभ लुभावै, मिथ्या तन नहीं पर उपकारा, मिथ्या बास लेख बिकारा, बिन बूझे मिथ्या सब भये, सफल देह नानक हर हर नाम लय। बिरथी साकत की आरजा, साच बिना कह हुवत सूचा, बिरथा नाम बिना तन अंध, मुख आवत ताकै दुर्गंध। बिन सिमरण दिन रहन बिरथा बिहाए, मेघ बिना ज्यों खेती जाए, गोविंद भजन बिन बिरथे सब काम, ज्यों कृपन के नरारथ दाम। धन धन ते जन जिहे कट बस्यो हर नाओ, नानक ताकै बल बल जाओ। रहत अवर काश अवर कमावत, मन नहीं प्रीत मुखों घंड लावत, जानन हार प्रभु प्रवीन, बाहर भेख ना काहू भीन। अवर उपदेशय आप ना करै, आवत जावत जनमै मरै, जिसके अंतर बसै निरंकार, तिस की सीख तरै संसार। जो तुम भाने तिन प्रभ जाता, नानक उन जन चरण पराता। करो बेनती पार ब्रह्म सब जाने, अपना किया आपे मानै, आपे आप करत नबेरा, किसै दूर जनावत किसै बुझावत नेरा। उपाव सियानप सगल ते रहत, सब कछ जाने आत्म की रहत, जिस भावै तिस लई लड़ लाए, थान थनंतर रहया सुमाए। सो सेवक जिस कृपा करी, नेमख नेमख जप नानक हरि सलोक। काम क्रोध अर लोभ मोह बिन सुजाए, अहंमेव नानक प्रभ शरणागति, कर प्रसाद गुरुदेव अष्टपदी। जिहे प्रसाद शक्ति अमृत खाहे, तिस ठाकुर को रख मन माहे, जिहे प्रसाद सुगंधत तन लावै, तिस को सिमरत परम गत पावै। जिहे प्रसाद बसै सुख मंदर, तिसे त्याए सदा मन अंदर, जिहे प्रसाद ग्रह संग सुख बसना, आठ पहर सिमरौ तिस रसना। जिह प्रसाद रंग रस भोग, नानक सदा त्याई त्यावन जोग। जिह प्रसाद पाठ पटंबर हंडावै, तिसे त्याग कत अवर लुभावै। जिह प्रसाद सुख सेज सोई जय, मन आठ पहर ताका जस गावी जय। जिह प्रसाद तुझ सब को मानै, मुख ताको जस रसन बखानै। जिह प्रसाद तिरो रहता धर्म, मन सदा त्याए केवल पार ब्रह्म। प्रभ जी जपत दरगह मान पावै, नानक पत सेती घर जावै। जिह प्रसाद आरोग कंचन देही, लिव लावो तिस राम स्नेही। जिह प्रसाद तेरा ओला रहत, मन सुख पावै हर हर जासु कहत। जिह प्रसाद तेरे सगल छिद्र ठाकी, मन सरणी पर ठाकुर प्रभ ताकै। जिह प्रसाद तुझ को न पहुँचै, मन साथ साथ सिमरव प्रभ ऊचे। जिह प्रसाद पाई दुर्लभ देहि, नानक ताकी भागत करे। जिह प्रसाद अपूखन पहरी जय, मन तिस सिमरत क्यों आलस की जय। जिह प्रसाद असव हस्त असवारी, मन तिस प्रभ को कबहू न बिसारी। जिह प्रसाद बाग मिलक तना राख परोए, प्रभ अपने मना जिन तेरी मन बनत बनाई। उठत बैठत सद तिसै त्याई, तिसे त्याए जो एक अलख है, इहां उहां नानक तेरी रख है। जिह प्रसाद करै पुन बौदान, मन आठ पहर कर तिसका ध्यान। जिह प्रसाद तू आचार व्यवहारी, तिस प्रभ को सा सा चेतारी। जिह प्रसाद तेरा सुंदर रूप, सो प्रभ सिमरहो सदा अनूप।
ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਾਤਰ ਹੈ, ਗੁਰ ਪ੍ਰਸਾਦ ਨਾਨਕ ਜਾ ਸੁਕਾ ਹੈ। ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕੀ ਰਿਪਾ ਤੇ ਹੋਏ ਪ੍ਰਗਾਸੁ, ਪ੍ਰਭੂ ਦਇਆ ਤੇ ਕਮਲ ਵਿਗਾਸੁ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਾਇਆ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਸਲੋਕ ਅਗਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੂਤਨ ਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੇ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਭੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨ ਕਤ ਹੂੰ ਤਾਵੈ, ਸਾਧ ਸੰਗ ਅਸ ਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ। ਸਾਧ ਸੰਗ ਕਿਸੇ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਕੈ ਸੰਗ ਨਾ ਕਬਹੂ ਤਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਆਜਾ ਰਸਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਾਸ਼ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਈਹਾਂ ਊਹਾਂ ਸੋਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਧਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧ ਕੈ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਪਹੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇ ਤਾ ਸੁਣਾ ਹੈ ਤੇ ਤਾ ਬਖਿਆਨਾ ਹੈ। ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਪੇਖੈ ਏਕ ਸਬਿਨ ਕੋਏ। ਨਾਨਕ ਏ ਲਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ।
ब्रह्म ज्ञानी कह दृष्ट समान जैसे राज रंक को लागै तुल पवान ब्रह्म ज्ञानी कह धीरज एक ज्यो बसुधा को खोदै को चंदन लेप ब्रह्म ज्ञानी का यह गुनाओ नानक ज्यो पाव फल सहज सुभाव ब्रह्म ज्ञानी निर्मल ते निर्मला जैसे मैल न लागै जला ब्रह्म ज्ञानी कह मन होए प्रकाश जैसे धर ऊपर आकाश ब्रह्म ज्ञानी कह मित्र सत्र समान ब्रह्म ज्ञानी कह नाही अभिमान ब्रह्म ज्ञानी ऊंच ते ऊंचा मन अपने है सब ते नीचा ब्रह्म ज्ञानी से जन पहे नानक जिन प्रभ आप करे ब्रह्म ज्ञानी सगल की रीना आत्म रस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते काश बुरा न पाया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी का गरीबी सुमाहा ब्रह्म ज्ञानी पार उपकार उमाहा ब्रह्म ज्ञानी का नाही धंधा ब्रह्म ज्ञानी ले तावत बंधा ब्रह्म ज्ञानी का होय सो भला ब्रह्म ज्ञानी सो फल फला ब्रह्म ज्ञानी संग सगल उधार नानक ब्रह्म ज्ञानी जपै सगल संसार ब्रह्म ज्ञानी कह एक है रंग ब्रह्म ज्ञानी कह बस है प्रभ संग ब्रह्म ज्ञानी कह नाम आधार ब्रह्म ज्ञानी कह नाम प्रवार ब्रह्म ज्ञानी सदा सद जागत ब्रह्म ज्ञानी अहंग बोध त्यागत ब्रह्म ज्ञानी कह मान परमानंद ब्रह्म ज्ञानी कह कार सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी का होए अचिंत ब्रह्म ज्ञानी का निर्मल मंत ब्रह्म ज्ञानी जिस करै प्रभ आप ब्रह्म ज्ञानी का बड प्रताप ब्रह्म ज्ञानी का दर्स बड भागी पाई है ब्रह्म ज्ञानी कहो बल बल जाई है ब्रह्म ज्ञानी कहो खोजै महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी कहो सदा आदेश ब्रह्म ज्ञानी का कथिया न जाए अधे आखर ब्रह्म ज्ञानी सर्व का ठाकुर ब्रह्म ज्ञानी की मित कौन बखान ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी सद जीव है नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक उर तारै जो अंतर नाम सर्व मैं पेख है भगवान निमख निमख ठाकुर नमस्कार नानक ओह अपरस सगल निसतारै अष्टपदी मिथ्या नाही रसना परस मन मैं प्रीत निरंजन दर्श पर त्रय रूप न पेख है नेत्र साध की टहल संत संग हेत करन न सुने काहू की निंदा सब ते जाने आपस को मंदा गुर प्रसाद बिख्या पर हरै मन की बाशना मन ते टरै इंद्री जित पंच दोख ते रहत नानक कोट मधे को ऐसा अपरस बैसनो सो जिस ऊपर सो प्रसन्न बिशन की माया ते हुए भिन्न कर्म करत हुए नेह कर्म तिस बैसनो का निर्मल धर्म काहू फल की इच्छा नहीं बाछै केवल भगत कीर्तन संग राचै मन तन अंतर सिमरन गोपाल सब ऊपर होवत कृपाल आप दृढ़ अवरा नाम जपावै नानक ओ बैष्णो परम गत पावै भगवती भगवंत भगत का रंग सगल त्यागै दुष्ट का संग मन ते बिनसै सगला भरम कर पूजै सगल पार ब्रह्म साध संग पापा मलक होवै तिस भगवती की मत उत्तम होवै भगवंत की टहल करै नित नीत मन तन अर्पै बिसन प्रीत हर के चरण हृदय बसावै नानक ऐसा भगवती भगवंत को पावै सो पंडित जो मन प्रबोधै राम नाम आत्म मैं सोदै राम नाम सार रस पीवै उस पंडित कह उपदेश जग जीवै हर की कथा हृदय बसावै सो पंडित फिर जोन न आवै वेद पुराण सिमरत बूजै मूल सूखम मैं जानै असथूल चहुवर ना कौ दे उपदेश नानक उस पंडित कौ सदा आदेश बीज मंत्र सर्व को ज्ञान चह वरना मैं जपै को नाम जो जो जपाए तिस की गत होए साध संग पावै जन कोय कर कृपा अंतर उर तारै पश प्रेत मुगद पाथर कौतारै
सर्व रोग का औखद नाम, कल्याण रूप मंगल गुण गाम, काहू जुगत कित न पाइय धर्म, नानक तिस मिलै जिस लिखिया तुर कर्म। जिस कह मन पार ब्रह्म का निवास, तिस का नाम सत रामदास, आत्म राम तिस नदरी आया, दास दसंतन पाए तिन पाया, सदा निकट निकट हर जान, सो दास दरगह प्रवान, अपने दास को आप कृपा करै, तिस दास को सब सो जी परै, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सो कहावै, तैसा हरख तैसा उस सोग, सदा आनंद तह नहीं बियोग, तैसा सुवर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वरताए साई जुगत, नानक ओ पुरख कही है जीवन मुक्त, पार ब्रह्म के सगले ठाउ, जित जित घर राखै तैसा तिन नाउ, आपे करन करावण जोग, प्रभ भावै सोई फुन होग, पसरेओ आप हुए अनत तरंग, लखी न जाहे पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक पहे निहाल, सलोक उस्तत करे अनेक जन अंत न पारावार, नानक रचना प्रभ रची बहु विद अनेक प्रकार, अष्टपदी कई कोट होए पुजारी, कई कोट आचार व्यवहारी, कई कोट भय तीर्थवासी, कई कोट बन भ्रमै उदासी, कई कोट वेद के स्रोते, कई कोट तपिसर होते, कई कोट आत्म ध्यान पहरै, कई कोट कब का विचारै, कई कोट नव तन नाम त्यावै, नानक करते का अंत न पावै, कई कोट पहे अभिमानी, कई कोट अंध अज्ञानी, कई कोट किरपन कठोर, कई कोट आपे गो आत्म ने कोर, कई कोट पर दर्ब को हिरै, कई कोट पर दुख न करै, कई कोट माया श्रम माहे, कई कोट परदेश पर माहे, जित जित लावो तित तित लगना, नानक करते की जानै करता रचना, कई कोट सिद्ध जति जोगी, कई कोट राजे रस भोगी, कई कोट पंखी सर्प उपाय, कई कोट पाथर बिरख निप जाए, कई कोट पवन पानी बैसंत्र, कई कोट देश भू मंडल, कई कोट ससी अर सूर नक्षत्र, कई कोट देव दानव इंद्र सिर शत्र, सगल समग्री अपनय सूत धारै, नानक जिस जिस भावै तिस तिस निस तारै, कई कोट राजस तामस सातक, कई कोट वेद पुराण सिमरत अर शास्त, कई कोट किए रतन सुमुंद, कई कोट नाना प्रकार जंत, कई कोट किए चैर जीवे, कई कोट गिरी मेर सुवरण थीवे, कई कोट जख किन्नर पिसाच, कई कोट भूत प्रेत सूकर मृगाच, सब ते निरय सब हूं ते दूर, नानक आप अलिपत रहया भरपूर, कई कोट पाताल के वासी, कई कोट नरक सुर्ग निवासी, कई कोट जन मै जीवै मरै, कई कोट बहु जोनी फिरै, कई कोट बैठत ही खाहे, कई कोट घालै थक पाहे, कई कोट किए धनवंत, कई कोट माया मह चिंत, जह जह भाणा तह तह राखी, नानक सब किछ प्रभ कै हाथे, कई कोट भये बैरागी, राम नाम संग तिन लिव लागी, कई कोट प्रभ कौ खोजंते, आत्म मै पार ब्रह्म लहंते, कई कोट दर्शन प्रभ प्यास, तिन को मिल्यो प्रभ अविनाश, कई कोट मंगै सत संग, पार ब्रह्म तिन लागा रंग, जिन कौ हुए आप सो प्रसन्न, नानक ते जान सदा धन धन, कई कोट खाणी अरखंड, कई कोट आकाश ब्रह्मांड, कई कोट हुए अवतार, कई जुगत कीनो बिस्थार, कई बार पसरे ओ पासार, सदा सदा एक एक ओंकार, कई कोट कीने भव पांत, प्रभ ते होए प्रभ माहे समात, ताका अंत न जाने कोए, आपे आप नानक प्रभ सोए, कई कोट पार ब्रह्म के दास, तिन होवत आत्म प्रगास, कई कोट तत के बेते सदा निहारै एको नेत्रे, कई कोट नाम रस पीवै अमर पै साध साध ही जीवै, कई कोट नाम गुण गावै आत्म रस सुख सहज समावै, अपने जन को सासा समारे, नानक ओए परमेश्वर के प्यारे सलोक,
करण कारण प्रभ एक है दूसर नाही कोय। नानक तिस बलहारण जल थल मही अल सोय। अष्टपदी ही करण करावन करने जोग, जो तिस भावै सोई होग। खिन मैं थाप उथापन हारा, अंत नहीं किश पारा वारा। हुक्मे धार अतार रहावै, हुक्मे उपजै हुक्म समावै। हुक्मे ऊच नीच व्यवहार, हुक्मे अनक रंग प्रकार। कर कर देखै अपनी वड्याई, नानक सब मैं रहया समाई। प्रभ पावै मनुख गत पावै, प्रभ पावै तां पाथर तरावै। प्रभ भावै बिन सास्ते राखै, प्रभ भावै तां हर गुण भाखै। प्रभ भावै तां पतत उधारै, आप करै आपन विचारै। दोहां सिरियां का आप स्वामी, खेलै बिगसै अंतर जामी। जो भावै सो कार करावै, नानक दृष्टि अवर न आवै। कहो मानुख ते क्या होयावै, ज्यो तिस भावै सोई करावै। इसकै हाथ होए तां सब किछ ले, ज्यो तिस भावै सोई करे। अन जानत बिख्या मैं रचै, जे जानत आपन आप बचै। भरमे भूला दह दिस धावै, निमख माहे चार कुंत फिर आवै। कर किरपा जिस अपने भगत दे, नानक ते जन नाम मिले। खिन मैं नीच कीट कौ राज, पार ब्रह्म गरीब निवाज। जाका दृष्ट कछु न आवै, तिस तत्काल दह दिस प्रगटावै। जा कौ अपने करै बख्सीस, ताका लेखा न गनै जगदीस। जियो पिंड सब तिसकी रास, घट घट पूर्ण ब्रह्म प्रकाश। अपनी बणत आप बनाई, नानक जीवै देख बढ़ाई। इसका बल नाही इस हाथ, करण करावण सर्ब को नाथ। आज्ञाकारी बप्पू राजियो, जो तिस भावै सोई फुन थियो। कबहू ऊच नीच मैं बसै, कबहू सोग हरख रंग हसै। कबहू निंद चिंद व्यवहार, कबहू ऊब आकाश पयाल। कबहू बेता ब्रह्म विचार, नानक आप मिला बनहार। कबहू निरत करै बहु भांत, कबहू सोय रहै दिन रात। कबहू महाक्रोध विकराल, कबहू सर्ब की हो तरवाल। कबहू होए बह बड़ राजा, कबहू पेखारी नीच का साजा। कबहू आप कीरत मै आवै, कबहू भला भला कहावै। ज्यों प्रभ राखै तिव ही रहै, गुर प्रसाद नानक सा चुका है। कबहू होए पंडित करै बख्यान, कबहू मोन तारी लावै ध्यान। कबहू तट तीरथ इसनान, कबहू सिद्ध साधिक मुख ज्ञान। कबहू कीट हस्त पतंग होए जिया, अनेक जोन भरमै भ्रमिया। नाना रूप ज्यो स्वांगी दिखावै, ज्यो प्रभ भावै तिव नचावै। ज्यो तिस भावै सोई होए, नानक दूजा अवर न कोय। कबहू साध संगत इहो पावै, उस अस्थान ते बाहुर न आवै। अंतर होए ज्ञान प्रकाश, उस अस्थान का नहीं विनाश। मन तन नाम रते इक रंग, सदा बसै पार ब्रह्म कै संग। ज्यो जल में जल आए खटाना, त्यो ज्योति संग ज्योत समाना। मिट गए गवन पाए विश्राम, नानक प्रभ कै सद कुरबान। सलोक सुखी बसै मसकीनिया, आप निवार तले बड़े बड़े अहंकारिया। नानक गर्भ गले अष्टपदी, जिसकै अंतर राज अभिमान। सो नरक पाती होवत सुवान, जो जानै मैं जोवनवंत। सो होवत बिष्टा का जंत, आपस को कर्मवंत कहावै। जन्म मरै बहु जोन परमावै, धन भूम का जो करै गुमान। सो मूर्ख अंधा ज्ञान, कर कृपा जिसकै हृदय गरीबी बसावै। नानक इहा मुकत आगै सुख पावै। धनवंता होए कारगर बावै, तृण समान कश संग न जावै। बहु लस्कर मानुख ऊपर करे आस, पल भीतरता का होए विनाश। सब ते आप जानै बलवंत, खिन मैं होए जाए पसमंत। किसै न बदै आप अहंकारी, धर्म राय तिस करे खुआरी। गुर प्रसाद जाका मिटै अभिमान, सो जन नानक दरगै परवान। कोट कर्म करै हौ थारे, श्रम पावै सगले बिर थारे। अनक तपस्या करै अहंकार, नरक सुरक फिर फिर अवतार। अनक जतन कर आत्म नहीं द्रवै, हर दरगै कहो कैसे गवै। आपस कहो जो भला कहावै, तिसै भलाई निकट न आवै। सर्व पीरेन जाका मन होए, कहो नानक ताकि निर्मल सोए। जब लग जानै मुझते कश होए, तब इस कौ सुख नाही कोय। जब ए जानै मैं किश करता, तब लग गर्भ जून मैं फिरता।
ਜਬ ਤਾਰੈ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕਉ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨੇਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋਉ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੇ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਬਬੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਬਿਸਥਾਰ ਸਭ ਕਾਸ਼ ਉਸ ਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਸ਼ ਹੋਏ ਥਾਨ ਥਨੰਤਰ ਏਕੈ ਸੋਏ ਆਪੁਨੇ ਚਾਲੇ ਤੋ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪੁਨੇ ਮਾਹੇ ਨਾਨਕ ਕੀਮਤ ਕਹਿਣ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੇ ਸ੍ਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰਜਾ ਘਟੈ ਸੰਤ ਕਹਿ ਦੁਖਨ ਜਮ ਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕਉ ਰੱਖੈ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜਿਉਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬੀਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁਖ ਨਾ

ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਧਰੀਐ ਨਾਨਕ ਤਿਸ ਬਲ ਹਾਰ। ਅਸ਼ਟਪਦੀ ਟੁੱਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇ ਰਹਿ ਕੇ ਸ਼ੁਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛੁ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਕਾਵੈ ਜੇ ਕੋ ਹੋਏ ਬਾਹੈ ਦਾਤਾਰ ਤਿਸ ਦੇਨ ਹਾਰ ਜਾਨੈ ਗਵਾਰ ਜਿਸ ਗੁਰਪ੍ਰਸਾਦ ਤੁਟੈ ਹੋਂ ਰੋਗ ਨਾਨਕ ਸੋ ਜਨ ਸਦਾ ਆਰੋਗ ਜਿਉਂ ਮੰਦਰ ਕੋ ਥਾਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉਂ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਦਸ਼ਾਹ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਗੁਣਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾ ਸ਼ੁਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਆਜਾਨ ਕੌਣ ਬਸਤ ਆਈ ਤੇਰੇ ਸੰਗ ਲਾਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇ ਤੀ ਕਰ ਜਾਹੇ ਜਿਸ ਵੱਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਗ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਊਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਾਧ ਬਲ ਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ ਨਾਨ ਸਾਧੂ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕਉ ਜੀਵਲ ਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇਹੋ ਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ੋ ਤ੍ਰੇਹ ਗੁਣ ਤੇ ਪ੍ਰਭ ਭਿੰਨ ਕਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰ ਨਾਹੀ ਕਿਛੁ ਕੋਇ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕਹਿ ਮਨ ਇਹੋ ਅਨਰਾਉ ਮਨ ਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਂ ਕਾ ਨੇਤਰ ਹੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ
ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਕੂਤ, ਸਗਲ ਪਰੋਈ ਆਪਣੈ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ। ਤੇ ਹੁਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇਕ ਰੰਗ। ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਅਬਿਨਾਸੀ ਏਕ ਓੰਕਾਰ। ਨਾਨਾ ਚਲ ਇਕ ਕਰੇ ਖਿਨ ਮਾਹੇ, ਪੂਰ ਰਹੇ ਓ ਪੂਰਨ ਸਭ ਠਾਏ। ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸ ਕੇ ਸਭ ਤਿਸ ਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਨਣ ਗਿਆਨ ਧਿਆਨ। ਨਾਮ ਕੇ ਤਾਰੇ ਆਕਾਸ਼ ਪਾਤਾਲ, ਨਾਮ ਕੇ ਤਾਰੇ ਸਗਲ ਆਕਾਰ। ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ। ਕਰ ਕਿਰਪਾ ਜਿਸ ਆਪਨੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤ ਪਤ। ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼। ਸਤ ਨਿਰਤ ਬੂਜੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਣੇ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤੇ ਸੁਭਾਵੈ ਸੋ ਵਰਤੀਆ। ਬਿਸ ਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਹੋਏ ਦਾਤੇ ਦੁੱਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ, ਸਤ ਪ੍ਰਸਨ ਹਾਰ ਪੂਜਾ ਸਤ, ਸਤ ਸੇਵਦਾਰ ਦਰਸ਼ਨ ਸਤ। ਸਤ ਪੇਖਣ ਹਾਰ ਨਾਮ ਸਤ, ਸਤ ਤਿਆਵਣ ਹਾਰ ਆਪ ਸਤ। ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ, ਸਤ ਪ੍ਰਭ ਬਖਤਾ ਸੁਰਤ ਸਤ। ਸਤ ਜਸ ਸੁਨਤਾ ਬੁਜਨ ਹਾਰ ਕਉ, ਸਤ ਸਭ ਹੋਏ ਨਾਨਕ ਸਤ। ਸਤ ਪ੍ਰਭ ਸੋਏ ਸਤ ਸਰੂਪ, ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਨਿਆ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇ ਲੈ ਬਸਤ ਗਡਾਈ, ਤਾ ਕਉ ਭਿੰਨ ਨਾ ਕਹਿਣਾ ਜਾਈ। ਬੂਜੈ ਬੂਜਣ ਹਾਰ ਬਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਕ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕਉ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਤਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਆਪਣੇ ਜਨ ਕਾ ਪਰਦਾ ਢਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕੀ ਗਤ ਮਿਤ ਕੋਈ ਨਾ ਲਾਖੈ। ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਜਿਸ ਕਾ ਸਾਸਨ ਕਾਢਤ ਆਪ, ਤਾਕਉ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ।
मारै न राखै आवर न कोए, सर्ब जियां का राखा सोए। काहे सोच करे परे प्राणी, जप नानक प्रभ अलख विडाणी। बारंबार बार प्रभ जपीऐ, पी अमृत एहो मन तन तृपीऐ। नाम रतन जिन गुरमुख पाया, तिस किश अवर नाही दृष्टाया। नाम धन नामो रूप रंग, नामो सुख हर नाम का संग। नाम रस जो जान त्रिपताने, मन तन नामे नाम समाने। उठत बैठत सोवत नाम, कहो नानक जन कै सद काम। बोलो जस जिहबा दिन रात, प्रभ अपने जन की नी दात। करै भगत आत्म कै चाए, प्रभ अपने स्यों रह सुमाए। जो हो आहोवत सो जानै, प्रभ अपने का हुक्म पछानै। तिसकी महिमा कौन बखानो, तिसका गुण कह एक न जानो। आठ पहर प्रभ बसै हजूरे, कहो नानक सही जन पूरे। मन मेरे तिन की ओटले, मन तन अपना तिन जान दे। जिन जन अपना प्रभु पछाता, सो जान सर्ब थोक का दाता। तिस की सरन सर्ब सुख पावै, तिस कै दर्श सब पाप मिटावै। अवर स्यान पसगली छाड, तिस जन की तू सेवा लाग। आवन जान न होवी तेरा, नानक तिस जन कै पूजौ सद पैरा। सलोक सत पुरख जिन जानिया, सत गुर तिस का नाओ। तिस कै संग सिख उधरै, नानक हर गुण गाओ। अष्टपदी सत गुर सिख की करै प्रतपाल, सेवक कौ गुर सदा दयाल। सिख की गुर दुरमत मल हिरै, गुर बचनी हर नाम उचरै। सत गुर सिख के बंधन काटै, गुर का सिख विकार ते हटै। सत गुर सिख कौ नाम धन दे, गुर का सिख वडभागी हे। सत गुर सिख का हलत पलत सवारै, नानक सतगुर सिख कौ जी नाल समारै। गुर के ग्रह सेवक जो रहै, गुर की आग्या मन मै सहै। आपस कौ कर कछ न जनावै, हर हर नाम हृदय सद त्यावै। मन बेचै सतगुर कै पास, तिस सेवक के कार्य रास। सेवा करत हुए नेह कामी, तिस कौ होत प्राप्त स्वामी। अपनी कृपा जिस आप करे, नानक सो सेवक गुर की मत ले। बीस बिसवे गुर का मन मानै, सो सेवक परमेश्वर की गत जानै। सो सत गुर जिस हृदय हर नाओ, अनक बार गुर को बल जाओ। सर्व निदान जी का दाता, आठ पहर पार ब्रह्म रंग राता। ब्रह्म मैं जन जन मैं पार ब्रह्म, एक है आप नहीं काश भरम। सहस्यान पलाया न जाइए, नानक ऐसा गुर बड भागी पाइए। सफल दर्शन बेखत पुनीत, पर सत चरण गत निर्मल रीत। भेटत संग राम गुण रवि, पार ब्रह्म की दरगह गवे। सुन कर बचन करन आघने, मन संतोख आत्म पतियाने। पूरा गुर अख्यो जाका मंत्र, अमृत दृष्ट पेखै होए संत। गुण बेअंत कीमत नहीं पाए, नानक जिस भावै तिस लय मिलाए। जे बा एक उस्तत अनेक, सत पुरख पूरन बबेक। काहू बोल ना पहुचत प्राणी, अगम अगोचर प्रभ निरबानी। निराहार निर्वैर सुखदाई, ताकि कीमत किने ना पाई। अनक भगत बंधन नित करै, चरण कमल हृदय सिमरहै। सदबलहारी सतगुर अपने, नानक जिस प्रसाद ऐसा प्रभ जपने। एहो हर रस पावै जन कोए, अमृत पीवै अमर सो होए। उस पुरख का नाही कदे विनाश, जाकै मन प्रगटे गुण तास। आठ पहर हर का नाम ले, साच उपदेश सेवक कौ दे। मोह माया के संग न लेप, मन में राखे हर हर एक। अंधकार दीपक प्रगासे, नानक भरम मोह दुख तह तिनासे। तपत माहे ठांड वरताई, आनंद भया दुख न ठे पाई। जन्म मरण के मिटे अंदेसे, साधु के पूर्ण उपदेसे। पाओ चूका निरपाओ होए बसे, सगल ब्याद मन ते खै नसे। जिस का सा तिन कृपा तारी, साध संग जप नाम मुरारी। थित पाई चूके भ्रम गवन, सुन नानक हर हर जस श्रवन।
ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਇੱਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਧ ਮੈਂ ਉਰਤ ਹਰੋ ਕਰਨ ਕਾਰਨ ਸੁਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰ ਵਥ ਏ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ ਮਨ ਪ੍ਰਭੂ ਦਉ ਹਰ ਕੈ ਨਾਏ ਦੈਤ ਸੁਧਾਵ ਤੇ ਆਵੈ ਠਾਏ ਤਾ ਕਉ ਬੇਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਉਪਾਵ ਨ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਭ ਝੂਠ ਪਾਸਾਰੀ ਜਿਨ ਦੀਏ ਤਿਸ ਬੁਜੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਸ਼ੁਪਾਨਾ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬਉ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੂ ਮਨ ਮਾਹੀ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੂ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਧਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਿਕ ਬਿਸਥਾਰ ਏਕ ਤੇ ਪਹੇ ਏਕ ਅਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਦਾ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸੋ ਅਨ ਦਿਨ ਲਿਵ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ
ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਛ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪ ਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਹੋ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਭਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਪੁਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਹਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਇਹੋ ਕਛ ਨ ਦ੍ਰਿਸ਼ਟੇ ਤਾ ਪਾਪ ਪੁੰਨ ਤਬ ਕਹਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕੋ ਕਿਸੈ ਵਿਆਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਨ ਆਪ ਪਾਰ ਬ੍ਰਹਮ ਤਬ ਮੋਹ ਕਹਾ ਕੇ ਸੁਹਵਤ ਭਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਉ ਗਨੀ ਜਬ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਾਵ ਸੇਵ ਸਕਤ ਕਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਾਲੇ ਤੋ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਭਗਿਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾ ਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਸ਼ਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
जब अपने शोभा आपन संग बनाई तब कवन माए बाप मित्र सुत पाई जय सर्व कला आपे प्रवीण तह वेद कतेव कहा कूचीन जब अपन आप उर तारै तौ सगन अप सगन कहा बिचारै जह अपन ऊच अपन आप नेरा तै कौन ठाकुर कौन कहिय चेरा बिसमन बिसम रहे बिसमाद नानक अपनी गत जानो आप जह अशल अशेद अभेद समाया उहा किसे व्यापत माया आपस को आपे आदेश तेहो गुण का नाही प्रवेश जह एक एक एक भगवंता तह कौन अचिंत किस लागै चिंता जह आपन आप पतियारा तह कौन कथै कौन सुनने हारा वे बहु बेअंत ऊच ते ऊचा नानक आपस को आपे पहुचा जह आप रचियो प्रपंच आकार तेहो गुण मैं किनो बिस्तार पाप पुनतै भई कहावत को नरक को सुर्ग बंशावत आल जाल माया जंजाल हमै मोह परम पह पार दुख सुख मान अपमान अनेक प्रकार कियो बख्यान आपन खेल आप कर देखै खेल संकोचै तौ नानक एकै जह अवगत भगत तह आप जह पसरै पसार संत प्रताप दोहु पाख का आपे तने उनकी शोभा उनहु बनी आपे कौतक करे आनंद चोज आपे रास भोगन निरजोग जिस भावै तिस आपन नाए लावै जिस भावै तिस खेल खिलावै बेसुमार अथा अगणत अतुलै ज्यो बुलावो त्यो नानक दास बोलै सलोक जी जंत के ठाकुरा आपे वर्तन हार नानक एको पसरिया दूजा कह दृष्टार अष्टपदी आप कथै आप सुनने हार आपे एक आप बिस्तार जा तिस भावै ता श्रेष्ठ उपाय आपने भाणे लय सुमाए तुम ते भिन्न नहीं किश होए आपन सूत सब जगत परोए जा कहो प्रभ जियो आप बुझाए सच नाम सोई जन पाए सो समदर्शी तत का बेता नानक सगल श्रेष्ठ का जेता जी जंत्र सब तक है हाथ दीन दयाल अनाथ को नाथ जिस रख है तिस कोई न मारे सो मुआ जिस मनो बिसारे तिस ताज अवर कहा को जाए सब सिर एक निरंजन राय जी की जुगत जाके सब हाथ अंतर बाहर जानो साथ गुण निधान बेअंत अपार नानक दास सदा बलहार पूर्ण पूर रहे दयाल सब ऊपर होवत कृपाल अपने कर्तव्य जाने आप अंतर जमे रहे ओ व्याप प्रत पालै जीअन बहु भांत जो जो रचियो सो तिसै तिहात जिस भावै तिस लय मिलाए भगत करै हर के गुण गाए मन अंतर विश्वास कर मान्या करन हार नानक एक जानिया जन लागा हर एक नाए तिस की आस न बिरथी जाए सेवक कहो सेवा बन आई हुक्म बूझ परम पद पाई इसते ऊपर नहीं विचार जाके मन बसया निरंकार बंधन तोर पय निरवैर अन दिन पूजै गुर के पैर ए लोक सुखिए परलोक सुहेले नानक हर प्रभ आपे मेले साध संग मिल करो आनंद गुण गावो प्रभ परमानंद राम नाम तत करो विचार दुर्लभ देहे का करहु उधार अमृत बचन हर के गुण गाओ प्राण तरन का है सुआओ आठ पहर प्रभ पेखो नेरा मिटै अज्ञान बिनसै अंधेरा सुन उपदेस हृदय बसावो मन इच्छे नानक फल पावो हलत पलत दोहे लिखो सवार राम नाम अंतर उर तार पूरे गुर की पूरी दिखिया जिस मन बसै तिस साच परिखिया मन तन नाम जपो लिव लाए दुख दर्द मन ते पाओ जाए सच वापार करो वापारी दर गए निबह खेप तुम्हारी एका टेक रखू मन माहे नानक बहुर न आवे जाहे
ਕਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰਾਖਨ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨ ਪਹੁੰਚਨ ਹਾਰ, ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹੋ ਤੇ ਨਿਹਾਲ, ਤਾਕੈ ਨਿਕਟ ਨ ਆਵਤ ਕਾਲ, ਅਮਰ ਪਹਿ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ, ਨਾਉ ਨੇਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸੇ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂੰ ਡੋਲੈ, ਸਰਬ ਕਲਾਕਾਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ, ਸੰਤ ਜਨਾ ਸੁਣੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀ ਨੀ ਮਾਇਆ, ਸਭ ਕੈ ਮਦ ਅਲਿਪ ਧੋਰਾ ਹੈ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਉਰੈ ਕਹੋ ਕਿਨੇ ਕਾਸ਼ ਕਰਾ, ਆਪ ਭਲਾ ਕਰਤੂਤ ਆਤ ਨੀ ਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾਤਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਤਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ,
ਗੋਪਾਲ ਦਮੋਦਰ ਦੀਨ ਦਯਾਲ, ਦੁੱਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧਕੇ ਬਚਨ, ਅਮਲੀਕ ਲਾਲ ਇਹ ਰਤਨ, ਸੋਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੈ ਤਿਨਕੇ ਸਾਥੇ। ਸਰਣ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਏ ਸੇਵਕ ਕੀ ਸੇਵ। ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖ ਮਨੇ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹ ਤਿਨੇ ਦਾਨ। ਸਰਬਿਸ਼ਾਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੇ ਆਵਨ ਜਾਨ। ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸਾਂਤ ਰਿਧ ਨਵ ਨਿਦ, ਬੁੱਧ ਗਿਆਨ ਸਰਬ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟਿਤਾ। ਇਹ ਫਲ ਤਿਸ ਜਨ ਕੈ ਮੁਖ ਪਹਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਬੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟਾਏ, ਸੰਤ ਕਿਰਪਾ ਤੇ ਜਮ ਤੇ ਛੁਟਾਏ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੀ ਕਰਮ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਏ ਗੁਣ ਨਾਮ ਸੁਖ ਮਨੀ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੋ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਪਾਤਰਾ ਦੂਰ ਕਥਨਾ ਕਥੀ ਨ ਆਵੈ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਿਖਸੈ ਵੇ ਪਰਵਾਉ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ

ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂਹ ਚੋਟਾ ਨ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਥ ਸੁ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵ ਹੈ ਮੋਖ ਦੁਆਰ, ਮੰਨੈ ਪਰਵਾਰ ਐਸਾ ਆਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰ ਗਹਿਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇੱਕੋ ਕੁਵਾਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੂਹ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਬਲ ਭਖ ਕਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ, ਜੇ ਪਰਮਾਏ ਤਿਵ ਤੇ ਪਾਹੇ, ਜੀਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੀ, ਪਾਣੀ ਧੋਤੈ ਉਤਰ ਸਕੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੂ, ਆਪੇ ਬੀਜ ਆਪੇ ਹੀ ਖਾਹੂ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਹੂ, ਅੰਤਰਗਾ ਤੀਰਥ ਮਲ ਨਾਹੂ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸੁਦਾ ਮਨਚਾਓ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁਤਮਾ ਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੀ, ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾਲਾਹੀ, ਕਿਉ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾਹੂ ਹੈ, ਨਾਨਕ ਜੇ ਕੋ ਆਪਾਉ ਜਾਣੈ, ਗੈ ਗਿਆ ਨਾ ਸੋ ਹੈ,
पाताल पाताल लख आगासा आगास ऊड़क ऊड़क पाल तक्के वेद कहनिक वात सह सठा रह कहनिक तेबा सुलू एक तात लिखा हुए त लिखी है लिखे हुए विनाश नानक वड्डा आखिया आपे जाने आप साला ही ती सुरत न पाईया नदियां अतवाह पवह समुंद न जानी है समुंद सा सुल्तान गिरहा सेती माल धन कीड़ी तुलना होवनी जे तिस मनो न विसर है अंत न सिफती कह न अंत अंत न करण दे न अंत अंत न वेखण सुन न अंत अंत न जापै क्या मन मंत अंत न जापै कीता आकार अंत न जापै पारावार अंत कारण किते बिल लाहे ताके अंत न पाए जाहे एवं अंत न जाने कोई बहुता कही है बहुता होए वड्डा साहिब ऊचा था ऊचे उपर ऊचा ना होए वड़ू चाहु वै कोए तिस ऊचे को जाने सोए जेवड़ा आप जाने आप नानक नदरी करमी दात बहुता कर्म लिखिया ना जाए वड्डा दाता तिल न तमाए किते मंगह जूद अपार कितिया गणत नहीं विचार किते कप टुटै वेकार किते लै लै मुकर पाहे किते मूर्ख खाही खाहे कितिया तू भूख सदमार एह भेदा तेरी दातार बंद खलासी भाणै होए हो राख न सकै कोए जे को खाए के आखन पाए हो जाने जितिया मुखाए आपे जाने आपे दे कहसे पे गई के जिसनु बख्शे शिव साला नानक पातशाही पातशाह अमुल गुण अमुल व्यापार अमुल व्यापारी अमुल भंडार अमुला वह मुल लै जाहि अमुल भाए मुला सुमाहि अमुल धर्म मुल दीवान अमुल तुल मुल प्रवान अमुल बख्शीस अमुल निशान अमुल कर्म अमुल फुरमान मुलो मुला क्या न जाए आकाक रहे लिवलाए आखह वेद पाठ पुराण आखह पढ़े करह वख्यान आखह बरमे आखह इंद आखह गोपी तै गोविंद आखह ईश्वर आखह सिद्ध आखह कीते कीते बुद्ध आखह दानु आखह देव आखह सुर नर मुन जन सेव किते आखह आखण पाहि किते कह कह उठ उठ जाहि ते कीते होर करे दाख न सकह के जेवड़ भावै।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਜਾਬ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤਵੈ ਪ੍ਰਸਾਦ, ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਅਚਲ ਮੂਰਤ ਹਨ ਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਨ ਸਾਹਿ ਸਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ, ਤੁਐ ਸਰਵਨਾਮ ਕਥੈ ਕਵਨ ਕਰਮ ਨਾ ਵਰਨਤ ਸੁਮਤ। ਭੁਜੰਗ ਪ੍ਰਿਆ ਚੰਦ ਨਮਸਤੰਗ ਕਾਲੇ ਨਮਸਤੰ ਕਿਰਪਾਲੇ, ਨਮਸਤੰਗ ਰੂਪੇ ਨਮਸਤੰਗ ਅਨੂਪੇ, ਨਮਸਤੰਗ ਭੇਖੇ ਨਮਸਤੰਗ ਲੇਖੇ, ਨਮਸਤੰ ਅਕਾਏ ਨਮਸਤੰ ਅਜਾਏ, ਨਮਸਤੰ ਅਗੰਜੇ ਨਮਸਤੰ ਅਪੰਜੇ, ਨਮਸਤੰ ਅਨਾਮੇ ਨਮਸਤੰ ਅਠਾਮੇ, ਨਮਸਤੰ ਅਕਰਮੰ ਨਮਸਤੰ ਅਧਰਮੰ, ਨਮਸਤੰ ਅਨਾਮੰ ਨਮਸਤੰ ਅਤਾਮੰ, ਨਮਸਤੰ ਅਜੀਤੇ ਨਮਸਤੰ ਅਪੀਤੇ, ਨਮਸਤੰ ਅਬਾਹੇ ਨਮਸਤੰ ਅਟਾਹੇ, ਨਮਸਤੰਗ ਨੀਲੇ ਨਮਸਤੰਗ ਅਨਾਦੇ, ਨਮਸਤੰਗ ਛੇਦੇ ਨਮਸਤੰਗ ਅਗਾਦੇ, ਨਮਸਤੰਗ ਅਗੰਜੇ ਨਮਸਤੰਗ ਅਪੰਜੇ, ਨਮਸਤੰਗ ਉਦਾਰੇ ਨਮਸਤੰਗ ਅਪਾਰੇ, ਨਮਸਤੰਗ ਸੋਏਕੈ ਨਮਸਤੰਗ ਅਨੇਕੈ, ਨਮਸਤੰਗ ਅਭੂਤੇ ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ, ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ, ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ, ਨਮਸਤੰਗ ਅਲੋਕੇ ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ, ਨਮਸਤੰਗ ਅਰੰਗੇ ਨਮਸਤੰਗ ਅਪੰਗੇ, ਨਮਸਤੰਗ ਅਗੰਮੇ ਨਮਸਤਸਤਰੰਮੇ, ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ ਨਮਸਤੰਗ ਅਪਾਤੇ, ਨਮਸਤੰਗ ਅਮਜਬੇ ਨਮਸਤਸਤਜਬੇ, ਆਦੇਸ਼ੰਗ ਆਦੇਸ਼ੇ ਨਮਸਤੰਗ ਅਭੇਸ਼ੇ, ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ।

नानक आनंद हुआ सतगुरु मैं पाया। ए मन मेरिया तू सदा रहो हर नाले, हर नाल रहो तू मन मेरे दुख सब विसारना। अंगीकार हो करे तेरा कार्य सब सुवारना। सब ना गल्ला सुमरत स्वामी सो क्यों मन विसारे, कह नानक मन मेरे सदा रहो हर नाले। साचे साहिबा क्या नाही घर तेरे, घर ता तेरे सब किछ है जिस देह सो पावे। सदा सिफत सलाह तेरी नाम मन वसावे, नाम जिनकै मन वसिया वाजे शब्द कनेरे। कह नानक सच्चे साहिब क्या नाही घर तेरे, साचा नाम मेरा आधारो साच नाम आधार मेरा जिन भुखा सब गवाइया। कर शांत सुख मन आए वसिया जिन इच्छा सब पुजाइया। सदा कुर्बान कीता गुरु विट्टा जिस दिया आए वडे आईया। कह नानक सुनो संतो सब धरो प्यारो साचा नाम मेरा आधारो। वाजे पंच सब तित घर सुभागे शब्द वाजे कला जित कर धारिया। पंच दूत दवास कीते काल कंटक मारिया, तुर करम पाया तुत जिन कौसे नाम हर कहला के। कह नानक तै सुख हुआ तित घर अनहद वाजे, साची लिवे बिन देह निमानी, देह निमानी लिवे बाजू क्या करे बेचारिया। तुत बात समरथ कोई नाही कृपा कर बनवारिया। एस नु हुर थाउ नाही शब्द लाख सुवारिया, कह नानक लिवै बाजहु क्या करे बेचारिया। आनंद आनंद सब को कह आनंद गुरु ते जानिया, जानिया आनंद सदा गुरु ते कृपा करे प्यारिया। कर कृपा किलवे कट्टे ज्ञान अंजन सारिया। अंदरो जिनका मुह टुटा तिनका शब्द सच्चै सुवारिया। कह नानक हो आनंद है आनंद गुर ते जानिया। बाबा जिस तू दे सोई जन पावै, पावै ता सोजन देह जिसनु होर क्या करे वेचारिया। एक भरम भूले फिर है दाह दिसिक नाम लाग सुवारिया। गुर प्रसादी मन भया निर्मल जिन्ना भाणा पावे, कह नानक जिस दे प्यारे सोई जन पावे। आवो संत प्यारे हो कथ की करह कहानी, करह कहानी कथ के रिकित द्वारे। पाईए तन मन तन सब सौप गुरु का हुक्म मन्ने है। पाईए हुक्म मन्ने हो गुरु केरा गावु सच्ची बाणी। कह नानक सुनहु संतो कथ्यो कथ कहानी। ए मन चंचला चतुराई किने न पाया, चतुराई न पाया किने तू सुन मन मेरिया। ए माया मोहनी जिने त भरम भुलाया, माया ता मोहनी तिने कीती जिन टगौली पाईया। कुर्बान कीता तिसै विटहु जिन मोह मीठा लाया। कह नानक मन चंचल चतुराई किने न पाया, ई मन प्यारिया तू सदा सच संभाले। कुटुंब तू जे देखदा चलै नाही तेरे नाले, साथ तेरे चलै नाही तिस नाल क्यों चित लाईऐ। ऐसा तामूले न कीचै जितंत पछुताईऐ, सतगुरु का उपदेश सुन तू होवै तेरे नाले। कह नानक मन प्यारे तू सदा सच संभाले, अगम गुचरा तिरंत न पाया अंतु न पाया किने तेरा। अपना आप तू जानहि जी जन सब खेल तेरा, क्या कुआख बखाने अखैता वेखै सब तू है जिन जग तू पाया। कह नानक तू सदा गम है तिरंत न पाया, सुर नर मुंजन अमृत खोज दे सो अमृत गुर ते पाया। पाया अमृत गुर कृपा किन्नी सच्चा मन वसाया, जी जन सब तू पाए कवेक परसन आया। लभ लोभ अहंकार चूका सतगुरु भला पाया, कह नानक जिसनु आप तुटा तिन अमृत गुर ते पाया। भगता की चाल निराली, चाला निराली भगता केरी, बिख मार्ग चलना। लभ लोभ अहंकार तर तृष्णा बहुत नाही बोलना, कन्हो तिखी वालों निकेत मार्ग जाना। गुर प्रसादी जिनी आप तजिया हर वासना सुमानी, कह नानक चाल भगता जुगो जुग निराली। ज्यो तू चलाहे त्यो चलै स्वामी होर क्या जाना, गुण तेरे जिव तू चलाहे तिवै चलै। जिना मार्ग पावहि कर कृपा जिन नाम लाहि, से हर हर सदा त्यावहि जिसनु कथा सुनाहे अपनी, से गुरु द्वारे सुख पावे। कह नानक सच्चे साहिब जो पावै तिवै चलावे, इहो सोहिला शब्द सुहावा। शब्दो सुहावा सदा सोहिला सतगुरु सुनाया।
ਜੋ ਤਿਨ ਕਹਿ ਮਨ ਵਸਿਆ ਜਿਨ ਧੁਰਹੁ ਲਿਖਿਆ ਆਇਆ ਇਕ ਬਿਰਹਿ ਕਨੇਰੇ ਕਰਹਿ ਗੱਲਾਂ ਗਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਵਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨ ਜਾਈ ਨਹਿ ਜਾਈ ਸਹਿਸਾ ਕਿਤੈ ਸੰਜਮ ਰਹੀ ਕਰਮ ਕਮਾਈ ਸਹਿਸੈ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਹੋ ਮਹਿਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮਹਿਲੇ ਤਿੰਨੀ ਜਨਮ ਜੁਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾ ਮੁਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸਤ ਅਜਿਆ ਕੂੜੇ ਲਾਗੇ ਤਿੰਨੀ ਜਨਮ ਜੁਵੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਾ ਵਰਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੈ ਮੁਕਤ ਨਾ ਹੋਰਥੈ ਕੋਈ ਪੁੱਛੋ ਭਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਓ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੁਮਾਉ ਸ਼ਬਦ ਛੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ਼ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤਾ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤੇ ਗੁਣ ਸੰਸਾਰ ਬ੍ਰਹਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੁਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀ ਹੈ ਮਨੋ ਕਿਉ ਵਿਸਾਰੀ ਹੈ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸੁਦਾ ਸੰਭਾਲੀ ਹੈ ਕਹਿ ਨਾਨਕ ਏਵੜ ਦਾਤਾ ਸੋ ਕਿਉ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਕੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੂਹ ਭਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਵੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੁਆ ਪਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿ ਆਏ
ਅਰੇ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨ ਵਣਜਾਰਾ ਹਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਵਾ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲੱਗ ਆਏ ਇਹੋ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਦਾਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖਿਆ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦਸਮ ਪਾਤਸ਼ਾਹ ਕੀ ਆਤਮਿਕ ਜੋਤ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਉਦਮ ਬਖਸ਼ੇ ਜਾਗਣੇ ਬਖਸ਼ਿਸ਼ ਕੀਤੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਆਪ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦਰਬਾਰਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤ ਕਰਨੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ ਗਰੀਬ ਨਿਵਾਸ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਕਿਰਪਾ ਕਰਨੀ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਭੇਟਾਵਾਂ ਕਬੂਲਣੀਆਂ ਸਤਿਗੁਰੂ ਜੀ ਦਰੋਂ ਘਰੋਂ ਚੜ੍ਹਦੀ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਵਾਜਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਬੱਚਿਆਂ ਦੇ ਸਿਰ ਤੇ ਮੀਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਆਪ ਜੀ ਨੇ ਸਭਨਾਂ ਦੀਆਂ ਸੇਵਾਵਾਂ ਥਾਂ ਪਾਉਣੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾਉਣਾ ਭਾਵਨਾ ਸ਼ਰਧਾ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਖਸ਼ਿਸ਼ ਕਰ ਲੈਣਾ ਸਤਿਗੁਰੂ ਜੀ ਰਹਿਮਤ ਕਰਨੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ
ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਵੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਵੈ।

सुख मन अंतर सहज समाणी, एक अचर्ज जन देखो भाई।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਤੀਜਾ, ਘਰ ਦੂਜਾ, ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਇਹੋ ਧਨ ਅਖੁੱਟ, ਨਾ ਨਿਕੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾ।

ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸਤਿਗੁਰੂ ਜੀ ਸਭਨਾਂ ਨੂੰ ਬਖਸ਼ਿਸ਼ ਕਰਕੇ ਨਿਵਾਜਨ। ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਗੁਰਦੇਵ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਗੁਰਦੇਵ ਜੀ ਦੇ ਪਾਵਨ ਅੰਗ 663 ਅਤੇ 64 ਉੱਪਰ ਸਮਾਇਮਾਨ ਹੈ। ਪਾਵਨ ਸ਼ਬਦ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਗਿਆ ਹੈ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਨਾਮ ਨੂੰ, ਪਰਮੇਸ਼ਵਰ ਦੇ ਨਾਮ ਨੂੰ ਅਸਲ ਧੰਨ ਅਤੇ ਨਾ ਥੁੜਨ ਵਾਲਾ ਧੰਨ ਬਿਆਨ ਕੀਤਾ ਹੈ। ਹੋਰ ਸੰਸਾਰੀ ਧੰਨ, ਸੰਸਾਰੀ ਪਦਾਰਥ ਚਲਾਇਮਾਨ ਦੱਸੇ ਹਨ, ਥੋੜ੍ਹ ਚਿਰੇ ਹਨ, ਵਕਤੀ ਹਨ। ਪਰਮੇਸ਼ਵਰ ਦਾ ਨਾਮ ਲੋਕ ਅਤੇ ਪ੍ਰਲੋਕ ਵਿੱਚ ਮਦਦਗਾਰ ਸਹਾਈ ਹੁੰਦਾ ਹੈ। ਜਿਨ੍ਹਾਂ ਨੇ ਉਸ ਧੰਨ ਨੂੰ ਵਿਹਾਜਿਆ ਹੈ, ਇਕੱਤਰ ਕੀਤਾ ਹੈ, ਇਕੱਠਾ ਕੀਤਾ ਹੈ, ਉਹੀ ਅਸਲ ਅਮੀਰ, ਉਹੀ ਅਸਲ ਗੁਰਮੁਖ ਹਨ ਅਤੇ ਪਰਮਾਤਮਾ ਦੇ ਘਰ ਅੰਦਰ ਉਹਨਾਂ ਦੀ ਹੀ ਗਮਤਾ ਹੁੰਦੀ ਹੈ। ਇਹ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 30 ਤਰੀਕ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਮਾਲਕ ਦਤਾਰ ਜੀ ਦਾ ਪਾਵਨ ਆਗਮਨ ਦਿਵਸ ਹੈ, ਪ੍ਰਕਾਸ਼ ਪੁਰਬ ਹੈ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਇਲਾਹੀ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਤਿੰਨਾਂ ਦੀ ਜਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੈ ਵਿੱਚ ਅਗਨ ਕਢਾ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿਧਬੁੱਧ ਸੁਰਨਾਥ, ਭੈ ਵਿੱਚ ਆਡਣ ਆਕਾਸ਼, ਭੈ ਵਿੱਚ ਜੋਧ ਮਹਾਂਬਲ ਸੂਰ।

ਕੀਰਤਨ ਕਰਦੇ ਹਾਂ। ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਦਰਗਾਹ ਪ੍ਰਵਾਨ ਕਰਨ। ਹੁਣ ਸਾਡੇ ਅਤਿ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਹੁਕਮਨਾਮੇ ਦੀ ਵਿਆਖਿਆ ਰਾਹੀਂ ਸਾਨੂੰ ਗੁਰੂ ਪਾਤਸ਼ਾਹ ਨਾਲ ਜੁੜਨ ਦਾ ਯਤਨ ਕਰਨਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

गुर के साची बाणी सुख मन यंतर सहज समाणी एक आचार्य

प्रसाद वसै मन आए। सब में वसै प्रभ एको सोए। गुरमती घट

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬੇ ਕਮਾਲ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਨ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਹੈ ਕੁਝ ਪਲ ਆਪਣੀ ਗੋਦੀ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਹੈ। ਵਡਭਾਗੇ ਜਿਹੜਿਆਂ ਨੇ ਗੁਰੂ ਕੇ ਕੀਤਰੀਆਂ ਪਾਸੋਂ ਵੱਡੇ ਕੀਆਂ ਵਡਿਆਈਆਂ ਸਰਵਣ ਕੀਤੀਆਂ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ ਆਸਾ ਜੀ ਦੀ ਵਾਰ ਦਾ ਕੀਰਤਨ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਈ ਹੋਣ ਵੇਲੇ ਤਖਤਾਂ ਦੇ ਸੁਸ਼ੋਭਿਤ ਹੋਣ ਵੇਲੇ ਜੋ ਪਹਿਲਾ ਸੰਦੇਸ਼ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕੀਤਾ ਹੈ ਜਿਸ ਨੂੰ ਸਿੱਖ ਹੁਕਮਨਾਮਾ ਕਹਿੰਦੇ ਹਨ ਉਸ ਦੀ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਅੱਜ ਦਾ ਪਾਵਨ ਸ਼ਬਦ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਪੱਤਿਆਂ ਦੀ ਪੱਤ ਨਿਤਰਿਆਂ ਦੀ ਧਿਰ ਬੜੇ ਲੱਕ ਮਲਕ ਕੇ ਬਖਸ਼ੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਧਨਾਸਰੀ ਰਾਗ ਅੰਦਰ ਆਪਣੇ ਮੁਖਾਰਬਿੰਦ ਤੋਂ ਚਾਰ ਕੀਤਾ ਹੋਇਆ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 663 ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਵਾਇਮਨ ਕੀਤਾ ਹੈ। ਰਾਗ ਧਨਾਸਰੀ ਦਾ ਇਹ ਸ਼ਬਦ ਹੈ। ਘਰ ਦੂਜੇ ਵਿੱਚ ਗਾਉਣ ਦੀ ਇਹਦੀ ਹਦਾਇਤ ਹੈ। ਚੌਪ ਦੇ ਇਸਦਾ ਜਿਹੜਾ ਛੰਦ ਦਾ ਨਾਂ ਹੈ ਕਿਉਂਕਿ ਚਾਰ ਪਦਿਆਂ ਦਾ ਸ਼ਬਦ ਹੈ ਅਤੇ ਪੰਜਵਾਂ ਰਹਾਉ ਦਾ ਪਦਾ ਹੈ। ਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਨਿਰੰਕਾਰ ਦੇ ਸੱਚੇ ਨਾਮ ਧੰਨ ਦਾ ਜ਼ਿਕਰ ਕੀਤਾ ਹੈ। ਉਹ ਪ੍ਰਾਪਤ ਕਿਵੇਂ ਹੁੰਦਾ ਹੈ ਅਤੇ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਫਿਰ ਇਹ ਖਤਮ ਨਹੀਂ ਹੁੰਦਾ, ਖੋਟਾ ਨਹੀਂ ਹੁੰਦਾ। ਹਰ ਥਾਂ 'ਤੇ, ਹਰ ਯੁੱਗ ਅੰਦਰ, ਹਰ ਜਗ੍ਹਾ 'ਤੇ ਇਸ ਨੂੰ ਵਰਤਿਆ ਜਾ ਸਕਦਾ ਅਤੇ ਫਿਰ ਜਿਉਂ ਜਿਉਂ ਵਰਤੋਗੇ ਇਸ ਧਨ ਨੂੰ ਤਿਉਂ ਤਿਉਂ ਵੱਧਦਾ ਜਾਏਗਾ। ਤੋਟ ਨਾ ਆਵੇ ਵੱਧ ਹੋ ਜਾਈ ਵਾਲੀ ਬਾਤ। ਇਹਦੇ ਮੁਕਾਬਲੇ 'ਤੇ ਕੱਚੇ ਧਨ ਦਾ ਜ਼ਿਕਰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਗਾਥਾ ਮੈਂ ਪ੍ਰੰਭ ਕਰਾਂ। ਪਹਿਲਾਂ ਸਤਿਗੁਰ ਜੀ ਜਦੋਂ ਅਜੇ ਗੁਰਮਤਿ ਵਿਚਾਰਧਾਰਾ ਵਿੱਚ ਨਹੀਂ ਸਨ ਆਏ, ਤਕਰੀਬਨ 60 ਸਾਲ ਦੀ ਉਮਰ ਵਿੱਚ ਇਹ ਗੁਰੂ ਅੰਗਦ ਦੇਵ ਮਾਂ ਦੀ ਸ਼ਰਨ ਵਿੱਚ ਆਉਂਦੇ ਨੇ। ਉਹਨਾਂ ਤੋਂ ਪਹਿਲਾਂ ਦਾ ਜਿਹੜਾ ਇਹਨਾਂ ਦਾ ਪੀਰੀਅਡ ਹੈ, ਸਮਾਂ ਹੈ, ਉਹ ਹਰਿਦੁਆਰ ਗੰਗਾ ਦੀ ਯਾਤਰਾ ਹੋਈ, ਹੋਰ ਤੀਰਥ ਸਥਾਨਾਂ 'ਤੇ ਜੋ ਪਰਿਵਾਰਕ ਸੰਬੰਧ ਸਨ ਹਿੰਦੂ ਧਰਮ ਨਾਲ, ਉਹਨਾਂ ਮਨੌਤਾਂ ਮੁਤਾਬਕ ਜਿਉਂਦੇ ਸਨ। ਆਉਂਦਿਆਂ ਜਾਂਦਿਆਂ ਪੜਾਅ ਕਰਦੇ ਜਾਣਾ, ਸੰਗਤ ਨਾਲ ਹੋਣੀ, ਪੜਾਅ ਕਰਦਿਆਂ ਵਾਪਸ ਆ ਜਾਣਾ, ਆਪਣੇ ਪਿੰਡ ਬਾਸਰ ਕੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਜ਼ਿਲ੍ਹੇ ਅੰਦਰ। ਕਹਿੰਦੇ ਸਨ ਇੱਕ ਦਿਨ ਕਿਸੇ ਬ੍ਰਾਹਮਣ ਨੇ ਜਿਹਦੇ ਕੋਲ ਠਹਿਰੇ ਸਨ, ਆਪਣੇ ਚਰਨਾਂ ਦਾ ਪਦਮ ਜਿਹੜਾ ਉਹਦੇ ਦਰਸ਼ਨ ਕੀਤੇ ਅਤੇ ਸੁਭਾਵਕ ਜਿਵੇਂ ਉਹਨਾਂ ਲੋਕਾਂ ਨੇ ਅੰਦਾਜ਼ੇ ਲਾਏ ਨੇ, ਕਹਿਣ ਲੱਗੇ ਪਦਮ ਕਿਸੇ ਵੱਡੀ ਸ਼ਖਸੀਅਤ ਦੇ ਚਰਨਾਂ ਵਿੱਚ ਹੁੰਦਾ ਹੈ। ਗੁਰੂ ਪਾਤਸ਼ਾਹ ਦੇ ਕੋਲ ਗਿਆ, ਕਹਿਣ ਲੱਗੇ ਸਤਿਗੁਰ ਜੀ ਤੁਹਾਡਾ ਮੈਂ ਪਦਮ ਚਰਨਾਂ ਵਿੱਚ ਦਰਸ਼ਨ ਕੀਤੇ ਨੇ, ਬੜੀ ਕਿਰਪਾ ਹੋਣੀ ਮਾਲਕ ਦੀ, ਜਾਂ ਤਾਂ ਰਾਜ ਭਾਗ ਜਾਂ ਬਹੁਤ ਵੱਡੀ ਉੱਚੀ ਪਦਵੀ 'ਤੇ ਤੁਸੀਂ ਸਭਾਏਮਾਨ ਹੋਣਾ ਹੈ।
ਤੇ ਨਾਲ ਹੀ ਬਚਨ ਕਹਿਤਾ, ਕਿਉਂਕਿ ਬ੍ਰਾਹਮਣ ਦਾ ਕੰਮ ਮੰਗਣਾ ਹੁੰਦਾ ਹੈ ਜਜਮਾਨਾਂ ਪਾਸੋਂ। ਕਹਿਣਗੇ ਇੰਜ ਕਰਿਓ ਵੀ ਜਦੋਂ ਤੁਸੀਂ ਵੱਡੇ ਕਿਸੇ ਤਖ਼ਤ ਤੇ ਬਿਰਾਜਮਾਨ ਹੋਵੋਗੇ ਨਾ, ਹੁਣ ਮੈਂ ਤੁਹਾਡੇ ਕੋਲੋਂ ਕੁਛ ਨਹੀਂ ਲੈਣਾ, ਕਿਉਂਕਿ ਸੱਚੇ ਪਾਤਸ਼ਾਹ ਜਿੱਥੇ ਠਹਿਰਦੇ ਸਨ ਕੁਝ ਨਾ ਕੁਝ ਸੇਵਾ ਦੇ ਤੌਰ ਤੇ ਸਰਾਂ ਨੂੰ ਦੇ ਕੇ ਆਉਂਦੇ ਸਨ। ਲਵਾਂਗੇ ਤੁਹਾਡੇ ਕੋਲੋਂ ਉਦੋਂ ਜਦੋਂ ਕਿਤੇ ਤੁਸੀਂ ਵੱਡੇ ਉਸ ਮਰਤਬੇ ਤੇ ਪਹੁੰਚ ਜਾਓਗੇ ਜਿਹੜਾ ਤੁਹਾਡੇ ਚਰਨਾਂ ਵਿੱਚ ਸਵਾਏਮਾਨ ਤੁਹਾਡਾ ਪਦਮ ਦਾ ਜਿਹੜਾ ਨਿਸ਼ਾਨ ਉਹ ਦੱਸਦਾ ਹੈ। ਇਹ ਵਚਨ ਸੱਚਾ ਹੀ ਹੋ ਗਿਆ। ਵਾਕਿਆ ਹੀ ਦੀਨ ਦੁਰੀ ਦੇ ਮਾਲਕ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪ੍ਰਵਾਨ ਚੜ੍ਹੀ ਇਹਨਾਂ ਦੀ ਸੇਵਾ। 12 ਸਾਲ ਦੀ ਅਣਥੱਕ ਮਿਹਨਤ ਕੀਤੀ ਹੋਈ ਨਾਮ ਦੀ ਕਮਾਈ, ਸਿਮਰਨ ਦੀ ਬਾਤ, ਲੰਗਰਾਂ ਦੀ ਸੇਵਾ, ਆਗਿਆ ਦੀ ਬਿਆਗਤ ਦੀ ਸੇਵਾ ਤੇ ਗੁਰੂ ਸਾਹਿਬਾਨ ਨੇ ਤਖ਼ਤ ਤੇ ਸਵਾਏਮਾਨ ਕਰਤਾ। ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਬਣ ਗਏ ਤੇ ਆਪ ਉਹਨਾਂ ਦੇ ਚਰਨਾਂ ਵਿੱਚ ਬੈਠ ਗਏ। ਉਪਰੰਤ ਕਿਤੇ ਵਿਚਰਦਿਆਂ ਵਿਚਰਦਿਆਂ ਉਸੇ ਬ੍ਰਹਮਣ ਨਾਲ ਫਿਰ ਵਾਹ ਪੈਂਦਾ ਹੈ, ਜਾਂ ਚੱਲ ਕੇ ਆਉਂਦਾ ਸਾਕੀਕਾਰ ਨੇ ਲਿਖਿਆ, ਤੇ ਸੱਚੇ ਪਾਤਸ਼ਾਹ ਯਾਦ ਦਿਵਾਉਂਦਾ ਹੈ ਵੀ ਇਵੇਂ ਇਵੇਂ ਆਪਣਾ ਬਚਨ ਹੋਇਆ ਸੀ ਤੇ ਤੁਸਾਂ ਕਿਹਾ, ਤੁਹਾਨੂੰ ਮੈਂ ਕਿਹਾ ਸੀ ਜਦੋਂ ਕਿਸੇ ਵੱਡੀ ਪਦਵੀ ਤੇ ਵੱਡੇ ਅਹੁਦੇ ਤੇ ਤੁਸੀਂ ਸਵਾਏਮਾਨ ਹੋਵੋਗੇ ਉਦੋਂ ਤੁਹਾਡੇ ਕੋਲੋਂ ਮੈਂ ਕੁਝ ਮੰਗ ਲਵਾਂਗਾ, ਮੈਨੂੰ ਦੇ ਦੇਣਾ। ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਹਾਂ ਭਾਈ ਮੰਗ ਕੀ ਮੰਗਣਾ, ਹਾਂ ਪੂਰਾ ਕਰਾਂਗੇ। ਹੁਣ ਜਦੋਂ ਸਾਹਮਣੇ ਦੇਣ ਵਾਲਾ ਦਾਤਾ ਸਾਨੂੰ ਖੜਾ ਹੈ ਤੇ ਮੰਗਣ ਵਾਲਾ ਉਹ ਵੀ ਸਾਹਮਣੇ ਖੜਾ ਤੇ ਮਨ ਵਿੱਚ ਦੁਬਿਧਾ ਪੈ ਗਈ, ਮੰਗਾਂ ਦੇ ਕੀ ਮੰਗਾਂ। ਹੁਣ ਸੰਸਾਰੀ ਧਨ ਪਦਾਰਥ ਵੀ ਚਾਹੀਦਾ ਤੇ ਨਿਰੰਕਾਰੀ ਵੀ ਚਾਹੀਦਾ, ਦੋਵੇਂ ਚਾਹੁੰਦੇ ਨੇ। ਕਿੰਨਾ ਚਿਰ ਚੁੱਪ ਖੜਾ ਰਿਹਾ, ਸਤਿਗੁਰ ਸੱਚੇ ਪਾਤਸ਼ਾਹ ਪੁੱਛਣ ਲੱਗੇ, ਭਾਈ ਦੱਸ ਕੀ ਚਾਹੀਦਾ। ਕਹਿਣ ਲੱਗਾ, ਦੁਬਿਧਾ ਵਿੱਚ ਆ, ਕੀ ਮੰਗਾਂ ਕੀ ਨਾ ਮੰਗਾਂ, ਧਨ ਵੀ ਚਾਹੀਦਾ ਤੇ ਨਾਮ ਧਨ ਵੀ, ਇੱਕ ਵੱਡੀ ਦਾਤ ਵੀ ਚਾਹੀਦੀ ਹੈ, ਮੁਕਤੀ ਵੀ ਚਾਹੀਦੀ ਹੈ। ਸ਼ਾਨਸ਼ਾਹ ਕਹਿੰਦੇ, ਸੋਚ ਲੈ, ਜੋ ਕਹੇਗਾ ਮਿਲ ਜਾਏਗਾ। ਕਵੀ ਸੰਤੋਖ ਸਿੰਘ ਚੂੜਾਮਣੀ ਨੇ 4 ਪੰਕਤੀਆਂ ਲਿਖੀਆਂ ਨੇ ਉਸ ਵਾਕਿਆ ਨੂੰ ਜੋ ਪੇਸ਼ ਕਰਦੀਆਂ ਨੇ। ਕਹਿਣ ਲੱਗੇ ਇਹ ਸੱਚੇ ਪਾਤਸ਼ਾਹ ਨਾਮ ਦੇ ਧਨ ਦੇ ਨਾ ਜਨ ਕਹੋ, ਧਨ ਬਿਹੀਨ ਜਨ ਜੱਗ ਨਾ ਸੁਹਾਏ। ਇਹ ਸੱਚੇ ਪਾਤਸ਼ਾਹ, ਜੇ ਮੈਂ ਤੇਰੇ ਕੋਲੋਂ ਨਾਮ ਦੇ ਧਨ ਮੰਗ ਲੈਂਦਾ ਹੈ ਤੇ ਧਨ ਨਾ ਦਿੱਤਾ ਮੈਨੂੰ ਤਾਂ ਸੰਸਾਰ ਵਿੱਚ ਧਨ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੁੰਦਾ, ਇਸ ਲਈ ਮੈਂ ਦੁਬਿਧਾ ਵਿੱਚ ਹਾਂ। ਜੇ ਧਨ ਦੇ ਨਾਮ ਨਾ ਦੇਵੇ, ਹੁਣ ਜੇ ਮੈਂ ਧਨ ਮੰਗ ਲਿਆ, ਸੰਸਾਰ ਦਾ ਨਾਮ ਨਾ ਮੰਗਿਆ, ਉਹ ਨਾ ਮਿਲਿਆ, ਇੱਕ ਚੀਜ਼ ਮਿਲਣੀ ਹੈ। ਜੇ ਧਨ ਦੇ ਨਾਮ ਨਾ ਦੇਵੇ, ਨਾਮ ਬਿਨ ਜੱਗ ਜੰਮ ਪੁਰ ਜਾਏ, ਨਾਮ ਬਿਨਾਂ ਜਨ ਜੱਗ ਪੁਰ ਜਾਏ। ਜੇ ਨਾਮ ਨਹੀਂ ਤੇ ਤੁਸੀਂ ਫਰਮਾਉਂਦੇ ਹੋ ਕਿ ਇਨਸਾਨ ਜਿਹੜਾ ਇਹ ਜਾਮਾ ਹੈ, ਇਹ ਜੰਮਪੁਰ ਜਾ ਵਸ ਪੈ ਜਾਂਦਾ, ਜਮਾਂ ਦੇ ਵਸ ਪੈ ਜਾਂਦਾ। ਕਹਿਣ ਲੱਗੇ, ਮੇਰੇ ਕੋਲੋਂ ਕਿਹਾ ਨਹੀਂ ਜਾਂਦਾ, ਤੁਮ ਪੈ ਕਹੀ ਬਣੀ ਨਾ ਆਵੇ। ਇਹ ਸੱਚੇ ਪਾਤਸ਼ਾਹ, ਮੇਰੇ ਕੋਲੋਂ ਕਿਹਾ ਨਹੀਂ ਜਾਂਦਾ, ਹੁਣ ਦੁਬਿਧਾ ਵਿੱਚ ਆ ਕਿ ਮੈਂ ਕੀ ਮੰਗਾਂ, ਤੁਮ ਪੈ ਕਹੀ ਬਣੀ ਨਹੀਂ ਆਵੇ, ਜਿਉਂ ਭਾਵੇ ਤਿਉਂ ਬਣਤ ਬਣਾਏ। ਇਹ ਸੱਚੇ ਪਾਤਸ਼ਾਹ, ਮੇਰੇ ਕੋਲ ਹੁਣ ਮੰਗਣਾ ਨਹੀਂ ਆਉਂਦਾ, ਜਿਵੇਂ ਤੂੰ ਚਾਹੁੰਦਾ ਚਾਹੀਦੀਆਂ ਦੋਵੇਂ ਚੀਜ਼ਾਂ ਨੇ, ਜਿਵੇਂ ਤੂੰ ਚਾਹੁੰਦਾ ਸੱਚੇ ਪਾਤਸ਼ਾਹ, ਤੂੰ ਆਪੇ ਕਿਰਪਾ ਕਰ। ਗੁਰ ਅਮਰਦਾਸ ਤੇ ਜੋ ਕੇ ਨੰਦਨ, ਤੇਜ ਭਾਨ ਦੇ ਪੁੱਤਰ ਗੁਰੂ ਅਮਰਦਾਸ ਕਹਿਣ ਲੱਗੇ, ਦੋਨੋਂ ਨਿਰਮਲ ਪੰਥ ਚਲਾਏ, ਉਹਨਾਂ ਨੇ ਦੋਵੇਂ ਹੀ ਦਾਨ ਜਿਹੜੇ ਨੇ, ਉਹਨਾਂ ਦਾ ਲੰਗਰ ਲਾਇਆ ਹੋਇਆ। ਨਾਮ ਧਨ ਵੀ ਪ੍ਰਾਪਤ ਹੁੰਦਾ, ਸੰਸਾਰ ਦਾ ਧਨ ਵੀ ਪ੍ਰਾਪਤ ਹੁੰਦਾ। ਹੁਣ ਲੈਣ ਵਾਲੇ ਤੇ ਸਿਰਸੇ ਹੈ ਤੇ ਗੁਰੂ ਕੋਲੋਂ ਮੰਗਣ ਕੀ ਆਉਂਦਾ। ਵੈਸੇ ਤੇ ਮੰਗਣਾ ਨੀਕਾ, ਹਰ ਜਸ ਗੁਰ ਤੇ ਹੀ ਮੰਗਣਾ ਚਾਹੀਦਾ, ਪਰ ਸੰਸਾਰੀ ਹਾਂ ਨਹੀਂ ਧਨ ਬਿਨਾਂ ਸਰਦਾ। ਇਸੇ ਤਰ੍ਹਾਂ ਇੱਕ ਹੋਰ ਸਿੱਖ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਗਿਆ,
ਲਾਹੌਰ ਚ ਕਾਰੋਬਾਰ ਸੀ, ਕੁਛ ਮੰਦਾ ਲੱਗਾ, ਗੁਰੂ ਪਾਤਸ਼ਾਹ ਦੇ ਚਰਨਾਂ ਚ ਆ ਕੇ ਕਹਿਣ ਲੱਗਾ, ਸ਼ਹਿਨਸ਼ਾਹ ਕੋਈ ਰਹਿਮਤ ਕਰੋ, ਮੇਰਾ ਹੁੰਡੀ ਦਾ ਕੰਮ ਹੈ, ਜੇ ਤੁਸੀਂ ਬਰਕਤ ਪਾ ਦਿਓ, ਕਿਤੇ ਰਹਿਮਤ ਕਰਦੇ ਹੋ ਤੇ ਮੇਰਾ ਕਾਰੋਬਾਰ ਕੁਛ ਮੰਦਾ ਚੜ ਜਾਵੇ, ਚੰਗਾ ਹੋ ਜਾਏ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਭਾਈ ਠੀਕ ਹੈ, ਸਿੱਖਾ ਗੁਰੂ ਨਾਨਕ ਦੇ ਦਰ ਤੇ ਆਇਆ ਹੈ, ਆਪਣਾ ਕਾਰੋਬਾਰ ਦਿੱਲੀ ਜਾ ਕੇ ਸ਼ੁਰੂ ਕਰ, ਕਿਉਂ ਵਪਾਰ ਦਾ ਸੈਂਟਰ ਕੇਂਦਰ ਹੈ। ਤੇ ਇੰਜ ਕਰੀ ਵੀ ਉਹਦੇ ਵਿੱਚੋਂ ਜੋ ਕਮਾਈ ਹੋਵੇ ਨਾ, ਬਾਬਾ ਨਾਨਕ ਤੇਰੇ ਤੇ ਕਿਰਪਾ ਕਰੇਗਾ, ਜੋ ਪ੍ਰਾਪਤ ਹੋਵੇ ਉਹਦੇ ਚ ਦਸਵੰਧ ਕੱਢਣਾ ਹੈ, ਕਹਿ ਲਈਏ ਗੁਰੂ ਨਾਨਕ ਦੇ ਨਾਮ ਦਾ ਖਾਤਾ ਤੇਰੇ ਕੋਲ ਚੱਲਣਾ ਚਾਹੀਦਾ। ਤੇ ਲੋੜਵੰਦ ਜਿਹੜਾ ਕੋਈ ਆਵੇ ਉਸ ਦੀ ਬਾਂਹ ਫੜਨੀ, ਉਹਦੀ ਇਮਦਾਦ ਕਰਨੀ, ਉਹ ਦਸਵੰਧ ਇਸ ਰੂਪ ਵਿੱਚ ਖਰਚ ਕਰਨਾ ਹੈ। ਗੁਰੂ ਕਾ ਪਾਵਨ ਹੁਕਮ ਲਾ ਕਰਕੇ ਦਿੱਲੀ ਪਹੁੰਚ ਗਿਆ, ਕਾਰੋਬਾਰ ਸ਼ੁਰੂ ਕੀਤਾ ਹੁੰਡੀ ਦਾ, ਕੰਮ ਬੜਾ ਹੀ ਚੱਲਿਆ, ਇੰਨਾ ਕੰਮ ਚੱਲਿਆ ਵੀ ਦਿਨ ਰਾਤ ਪੈਸਾ ਬੜਾ ਖਿਲਾਰਿਆ, ਬੜਾ ਵੰਡਿਆ, ਬੜਾ ਵਿਆਜ, ਕੰਮ ਕਾ ਚੰਗਾ ਚੱਲਿਆ। ਜਦੋਂ ਜ਼ਿਆਦੀ ਮਾਇਆ ਹੋ ਜਾਏ ਨਾ, ਤਾਂ ਕੋਈ ਵਿਰਲਾ ਹੁੰਦਾ ਜਿਹੜਾ ਸੱਚੇ ਪਾਤਸ਼ਾਹ ਗੁਰੂ ਨੂੰ ਚੇਤੇ ਰੱਖੇ, ਮਾਇਆ ਧਾਰੀ ਅਤ ਅੰਨਾ ਬੋਲਾ, ਅੰਨਾ ਬੋਲਾ ਕਿ ਸੱਚੇ ਪਾਤਸ਼ਾਹ ਸ਼ਬਦ ਨਾ ਸੁਣੀ, ਬਹੁ ਰੋਲ ਪਿਛੋਲਾ, ਉਹ ਐਸੇ ਬੰਧਨਾਂ ਵਿੱਚ ਪੈ ਜਾਂਦਾ, ਐਸੇ ਚੱਕਰਾਂ ਚ ਪੈ ਜਾਂਦਾ ਵੀ ਹੋਰ ਹੋਰ ਹੋਰ ਹੋਰ। ਉਧਰ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਸਿੱਖ ਆ ਗਿਆ ਗਰੀਬ ਜਿਹਾ, ਕਹਿਣ ਲੱਗਾ ਸੱਚੇ ਪਾਤਸ਼ਾਹ ਧੀ ਵਿਆਹੁਣ ਵਾਲੀ ਹੈ, ਸਾਹਾ ਰੱਖ ਦਿੱਤਾ ਹੈ, ਪੈਸਾ ਟਕਾ ਕਿਤੇ ਮਿਲਦਾ ਨਹੀਂ, ਜੇ ਤੁਸੀਂ ਕਿਰਪਾ ਕਰੋ, ਕਿਉਂਕਿ ਗੁਰੂ ਨਾਨਕ ਦਾ ਦਰ ਹੈ, ਹਰ ਇੱਕ ਦਾ ਹੀ ਸੁਣਦਾ ਹੈ ਹੀ ਗਰੀਬਾਂ ਦੇ ਲਈ। ਸੱਚੇ ਪਾਤਸ਼ਾਹ ਕਿਹਾ ਠੀਕ ਹੈ ਭਾਈ, ਜੇ ਚਾਹੀਦਾ, ਚਲੋ ਪੁਰਾਣਾ ਵਿਅਕਤੀ ਹੈ ਸਾਡਾ ਦਿੱਲੀ, ਥਾਲ ਹੈ ਪਰਚੀ, ਬਾਬੇ ਨਾਨਕ ਦਾ ਖਾਤਾ ਚੱਲਦਾ, ਉੱਥੇ ਜਾ ਕੇ ਤੂੰ ਅਰਜ ਕਰੀ, ਆ ਚਿੱਠੀ ਫੜਾਈ, ਤੇਰਾ ਘਰ ਪੂਰਾ ਹੋ ਜਾਣਾ। ਇਹ ਸਿੱਖ ਕਹਿੰਦੇ ਦਿੱਲੀ ਗਿਆ, ਜਾ ਕੇ ਤੇ ਇਹਨੇ ਪਹਿਲਾਂ ਤਾਂ ਜਾਣ ਹੀ ਨਾ ਦੇਣ, ਗਰੀਬੜਾ ਜਿਹਾ ਵੇਖ ਕੇ, ਚਲੋ ਕਿਸੇ ਢੰਗ ਨਾਲ ਪਹੁੰਚ ਗਿਆ, ਜਾ ਕੇ ਚਿੱਠੀ ਦਿੱਤੀ, ਮੈਨੂੰ ਗੁਰੂ ਨਾਨਕ ਦੇ ਖਾਤੇ ਚੋਂ ਇੰਨੇ ਮੇਰੀ ਧੀ ਵਿਆਹੁਣ ਜੋਗੇ ਦੇ। ਉਹ ਕਹਿੰਦਾ ਕਿਹੜਾ ਗੁਰੂ ਨਾਨਕ, ਕਿਹੜਾ ਖਾਤਾ, ਐਸਾ ਭੁੱਲਿਆ, ਉਹ ਬਾਬੇ ਨਾਨਕ ਦੇ ਨਾਮ ਨੂੰ ਭੁੱਲ ਗਿਆ, ਗੁਰੂ ਅਮਰਦਾਸ ਮਹਾਰਾਜ ਨੂੰ ਭੁੱਲ ਗਿਆ। ਉਹ ਗਰੀਬੜਾ ਸਿੱਖ ਵਿਚਾਰਾ ਵਾਪਸ ਆ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਆਹ ਅਵਸਥਾ ਬਣੀ ਹੈ, ਉੱਥੋਂ ਜਵਾਬ ਹੋ ਗਿਆ, ਮਿਲਿਆ ਨਹੀਂ। ਸ਼ਹਿਨਸ਼ਾਹ ਕਹਿੰਦੇ ਕੋਈ ਨਹੀਂ, ਗੁਰੂ ਘਰ ਵੱਲੋਂ ਉਹਨੂੰ ਜੋ ਚਾਹੀਦਾ ਦੇ ਦਿੱਤਾ ਗਿਆ, ਰੱਬ ਦੀ ਮਰਜ਼ੀ। ਪਰ ਉਹਦਾ ਕਾਰੋਬਾਰ ਫਿਰ ਡਾਊਨ ਹੋ ਗਿਆ, ਇੰਨਾ ਕੁ ਡਾਊਨ ਹੋ ਗਿਆ, ਜਿਹਨਾਂ ਕੋਲ ਲੈਣੇ ਕੋਈ ਦੇਵੇ ਨਾ, ਪੈਸਾ ਜਿੰਨਾ ਕੋਲ ਸਾਰਾ ਖਿਲਰ ਗਿਆ, ਲੈਣ ਵਾਲੇ ਦਿਨ ਰਾਤ ਉਹਦੇ ਕੋਲ ਆਉਣ, ਦੇਣ ਵਾਲਾ ਦੇਵੇ ਕੋਈ ਨਾ, ਲੈਣ ਵਾਲੇ ਜਿਨ੍ਹਾਂ ਦੇ ਦੇਣੇ ਸੀ ਉਹ ਮੰਗਣ। ਉੱਥੋਂ ਚੋਰੀ ਦਿੱਲੀ ਤੋਂ ਨਿਕਲ ਆਇਆ ਤੇ ਹੁਣ ਜਾਵੇ ਕਿੱਥੇ, ਆ ਗਿਆ ਸੱਚੇ ਪਾਤਸ਼ਾਹ ਦੇ ਪਾਵਨ ਹਜ਼ੂਰ ਗੋਇੰਦਵਾਲ ਸਾਹਿਬ। ਫਿਰ ਗੁਰੂ ਚੇਤੇ ਆਇਆ ਤੇ ਗੁਰੂ ਦੇ ਮੱਥੇ ਕਿਵੇਂ ਲੱਗੇ, ਸ਼ਰਮਿੰਦਾ ਹੋਇਆ, ਮੱਥੇ ਵੀ ਨਾ ਲੱਗੇ। ਸਾਖੀਕਾਰ ਲਿਖਦਾ ਵੀ ਉਹ ਲੰਗਰ ਵਿੱਚ ਚਲਾ ਗਿਆ ਜਿੱਥੇ ਬਰਤਨ ਜੂਠੇ ਸਨ ਤੇ ਸਵਾਹ ਨਾਲ ਮਾਂਜੇ ਜਾਂਦੇ ਸਨ, ਬਸ ਨੀਵੀਂ ਪਾਈ, ਦਿਨ ਰਾਤ ਫਿਰ ਸਵਾਹ ਨਾਲ ਭਾਂਡੇ ਮਾਂਜਣ ਲੱਗੇ, ਇੱਕੋ ਹੀ ਕੰਮ ਬਸ, ਹੋਰ ਕੋਈ ਨਾ। ਦਿਨ ਰਾਤ ਜਦੋਂ ਲੱਗਾ ਰਿਹਾ ਸੱਚੇ ਪਾਤਸ਼ਾਹ ਦੇ ਰਹਿਮਤ, ਇੱਕ ਦਿਨ ਲੰਗਰ ਚ ਆਏ, ਇੱਕ ਨੂੰ ਮਿਲ, ਦੂਜੇ ਨੂੰ ਮਿਲਦੇ ਮਿਲਦੇ ਆ ਕੇ ਉਹਦੇ ਕੋਲ ਆ ਗਏ, ਕਹਿੰਦੇ ਉਹ ਭਾਂਡੇ ਮਾਂਜਦਾ ਪਿਆ, ਮੂੰਹ ਸਿਰ ਸਵਾਹ ਨਾਲ ਲਿਬੜਿਆ ਹੋਇਆ, ਤੇ ਗੁਰੂ ਪਾਤਸ਼ਾਹ ਜਾਣੀ ਜਾਂ ਅੰਤਰਜਾਮੀ ਕਹਿਣ ਲੱਗੇ, ਗੰਗੋ ਸ਼ਾਹ ਹੋਵੇਂ ਸ਼ਾਹ, ਨਾਂ ਉਹਦਾ ਗੰਗੋ ਸ਼ਾਹ ਹੈ, ਤੇ ਮਲੇ ਸਵਾਹ, ਤੇ ਸਵਾਹ ਨਾਲ ਸਵਾਹ ਹੋਇਆ ਪਿਆ। ਇਹਨੇ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਸੁਣੇ, ਵੇਖਿਆ ਵੀ ਗੁਰੂ ਸਾਹਿਬਾਨਾਂ ਨੇ ਮੂੰਹ ਚੁੱਕੇ ਨਾ, ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਦਿੱਤਾ, ਏ ਮੇਰੇ ਮਾਲਕਾ ਤੂੰ ਕਰੇ ਤੇ ਸ਼ਾਹ, ਨਹੀਂ ਤੇ ਸਵਾਹ ਹੀ ਸਵਾਹ। ਮਾਲਕਾ ਜੇ ਤੇਰੀ ਰਹਿਮਤ ਹੋ ਜਾਏ ਤੇ ਤੂੰ ਸਵਾਹ ਨੂੰ ਹੀ ਸ਼ਾਹ ਬਣਾ ਦੇਣਾ। ਬੜੀ ਵਗਿਆ ਹੋਈ ਸੱਚੇ ਪਾਤਸ਼ਾਹ ਚਰਨਾਂ ਤੇ ਐਸਾ ਟਿੱਗ ਪਿਆ, ਐਸਾ ਗੁਰੂ ਸੱਚੇ ਪਾਤਸ਼ਾਹ ਉੱਤੇ ਦਰਵ ਤੇ
ਐਸੀ ਰਹਿਮਤ ਕੀਤੀ ਨਾਮ ਦੀ ਦਾਤ ਵੀ ਧਨ ਦੀ ਦਾਤ ਵੀ ਦੇ ਕੇ ਤੇ ਮੰਜੀ ਥਾਪ ਦਿੱਤੀ ਪ੍ਰਚਾਰਕ ਬਣਾ ਕੇ ਤੇ ਇਲਾਕੇ ਦਾ ਉਹਨੂੰ ਇਲਾਕਾ ਦੇ ਦਿੱਤਾ ਵੰਡ ਦਿੱਤਾ। ਐਸੇ ਸਮਰੱਥ ਸਤਿਗੁਰ ਸੱਚੇ ਪਾਤਸ਼ਾਹ ਜੋ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਉੱਟ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਦਾ ਪਾਵਨ ਸ਼ਬਦ ਹੈ ਜਿਨ੍ਹਾਂ ਨੇ ਦੋਵੇਂ ਤਰ੍ਹਾਂ ਦੇ ਧਨ ਨੂੰ ਬੁਰੀ ਸੱਚੇ ਪਾਤਸ਼ਾਹ ਮਨੁੱਖਤਾ ਵਿੱਚ ਲਟਾਇਆ ਹੈ। ਇੱਥੇ ਮੇਰੇ ਮਾਲਕ ਜੀ ਨੇ ਨਿਰੰਕਾਰ ਦੇ ਨਾਮ ਦਾ ਧਨ ਦਾ ਜ਼ਿਕਰ ਕੀਤਾ ਹੈ। ਅੱਗੇ ਇੱਕ ਦਿਨ ਇਹ ਹੁਕਮਨਾਮਾ ਸੱਚੇ ਪਾਤਸ਼ਾਹ ਬਖਸ਼ਿਆ ਸੀ। ਅੱਜ ਫਿਰ ਸ਼ੁਰੂਆਤ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋਟਾ ਮੂਲ ਮੰਤਰ ਹੈ ਕਿ ਵਾਹਿਗੁਰੂ ਇੱਕ ਹੈ, ਅਸੀਂ ਸਾਰੇ ਉਹਦੇ ਇੱਕੋ ਦੀ ਪੈਦਾਇਸ਼ ਹੈ। ਜਿੰਨਾ ਕੁਛ ਕਾਇਨਾਤ ਤੇ ਦਿਸਦਾ ਉਹ ਇੱਕ ਹੀ ਹੈ, ਉਹਦਾ ਹੀ ਕੀਤਾ ਹੋਇਆ, ਉਹਦੇ ਵਿੱਚ ਵਸਿਆ ਹੋਇਆ। ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਗੁਰੂ ਕੋਲੋਂ ਗੁਣ ਲਿਆ ਉਹਦੇ ਪ੍ਰਤੀ ਜਾਗਰੂਕਤਾ ਆਉਂਦੀ, ਉਹਦੇ ਨਾਲ ਮਿਲਾਪ ਹੋ ਜਾਂਦਾ, ਸਾਂਝ ਬਣ ਜਾਂਦੀ ਹੈ। ਇੱਥੇ ਰਹਿਮਤ ਬਤਾਉਂਦੇ ਨੇ ਇਹ ਧਨ ਖੁੱਟ ਸੱਚੇ ਪਾਤਸ਼ਾਹ ਪਰ ਰਹਾਉ ਦੇ ਬੰਦ ਨੂੰ ਵੇਖੀਏ, ਕਹਿਣਗੇ ਸੇ ਧਨਵੰਤ ਹਰ ਨਾਮ ਲਿਵ ਲਾਏ। ਗੁਰਮਤ ਵਿਚਾਰਧਾਰਾ ਮੁਤਾਬਕ ਅਸਲ ਵਿੱਚ ਉਹ ਧਨਵਾਨ ਹੈ, ਉਸ ਨੂੰ ਧਨੀ ਮੰਨਿਆ ਜਾਂਦਾ ਹੈ ਜਿਹੜਾ ਹਰ ਨਾਮ ਲਿਵ ਲਾਏ, ਜਿਨ੍ਹਾਂ ਦੀ ਲਿਵ ਜਿਹੜੀ ਹੈ ਨਿਰੰਕਾਰ ਦੇ ਨਾਮ ਨਾਲ ਜੁੜੀ ਰਹਿੰਦੀ ਹੈ। ਤੇ ਇਹ ਧਨ ਪ੍ਰਾਪਤ ਕਿੱਥੇ ਹੁੰਦਾ? ਰਹਾਉ ਦੇ ਬੰਦ ਚ ਕਹਿੰਦੇ ਨੇ ਗੁਰ ਪੂਰੇ ਹਰ ਧਨ ਪ੍ਰਗਟਿਆ, ਪੂਰੇ ਗੁਰੂ ਨੇ ਇਸ ਧਨ ਦਾ ਪ੍ਰਕਾਸ਼ ਕੀਤਾ ਹੈ, ਇਹ ਧਨ ਨੂੰ ਪ੍ਰਗਟਾਇਆ ਹੈ, ਹਰ ਕਿਰਪਾ ਤੇ ਵਸੇ ਮਨ ਆਏ। ਇਹ ਤਿਜੋਰੀ ਵਿੱਚ ਨਹੀਂ ਪੈਂਦਾ, ਇਹ ਖਜ਼ਾਨੇ ਵਿੱਚ ਨਹੀਂ ਬਲਕਿ ਮਨ ਦੇ ਖਜ਼ਾਨੇ ਵਿੱਚ ਇਹ ਪੈ ਜਾਂਦਾ ਹੈ। ਉੱਥੇ ਸੱਚੇ ਪਾਤਸ਼ਾਹ ਰਹਿਮਤ ਕਰਕੇ ਇਸ ਨੂੰ ਪ੍ਰਗਟ ਕਰ ਦਿੰਦੇ ਨੇ। ਇਹ ਧਨ ਹੈ ਕਿਹੋ ਜਿਹਾ? ਕਹਿਣਗੇ ਇਹ ਧਨ ਅਖੁੱਟ, ਨਾ ਨਖੁੱਟਾ ਨਾ ਜਾਏ, ਇਹ ਖੋਟਾ ਨਹੀਂ ਹੁੰਦਾ। ਸੰਸਾਰੀ ਸਿੱਕੇ ਜਿਹੜੇ ਨੇ ਇੱਕ ਰਾਜੇ ਦੇ ਦੂਜੇ ਰਾਜੇ 'ਚ ਨਹੀਂ ਚੱਲਦੇ। ਇੱਕ ਬਾਦਸ਼ਾਹ ਹੁੰਦਾ ਹੈ ਅਤੇ ਉਹ ਸਿੱਕਾ ਬੰਦ ਕਰ ਦਿੰਦਾ, ਦੂਜਾ ਚਲਾ ਦਿੰਦਾ, ਉਹ ਖੋਟਾ ਹੋ ਜਾਂਦਾ। ਲੇਕਿਨ ਨਿਰੰਕਾਰ ਦੇ ਨਾਮ ਦਾ ਧਨ ਕਦੀ ਇਹ ਖੋਟਾ ਵੀ ਨਹੀਂ ਹੁੰਦਾ ਅਤੇ ਖਤਮ ਵੀ ਨਹੀਂ ਹੁੰਦਾ, ਮੁੱਕਦਾ ਵੀ ਨਹੀਂ। ਜਿਉਂ ਜਿਉਂ ਵਰਤਿਆ ਜਾਂਦਾ ਤਿਉਂ ਤਿਉਂ ਵੱਧਦਾ ਜਾਂਦਾ ਹੈ। ਇਹ ਕਦੇ ਖੋਟਾ ਨਹੀਂ ਹੁੰਦਾ, ਸਦੀਵੀ ਹਰ ਰਾਜ ਵਿੱਚ, ਹਰ ਜਗ੍ਹਾ ਤੇ, ਹਰ ਜਹਾਨ ਵਿੱਚ ਚੱਲ ਜਾਂਦਾ, ਦੋ ਜਹਾਨਾਂ ਵਿੱਚ ਚੱਲਦਾ ਇਹ ਸਿੱਕਾ। ਪੂਰੇ ਸਤਿਗੁਰ ਦੀਆ ਦਿਖਾਏ, ਇਸ ਧਨ ਦੇ ਬਾਰੇ ਜਾਣਕਾਰੀ ਜੇ ਦਿੱਤੀ ਹੈ ਨਾ, ਉਹ ਪੂਰੇ ਗੁਰੂ ਨੇ ਦਿੱਤੀ ਹੈ। ਪੂਰਾ ਗੁਰੂ ਇਸ ਬਾਬਤ ਸਾਨੂੰ ਸੁਚੇਤ ਕਰਕੇ ਇਹ ਗਿਆਨ ਦਿੰਦਾ ਹੈ। ਇਸ ਲਈ ਮੈਂ ਆਪਣੇ ਸਤਿਗੁਰ ਕਹੋ ਬਲ ਬਲ ਜਾਈ, ਮੈਂ ਆਪਣੇ ਗੁਰੂ ਤੋਂ ਵਾਰਨੇ ਜਾਂਦਾ ਹਾਂ, ਬਲਹਾਰਨੇ ਜਾਂਦਾ, ਜਿਹਨੇ ਇਸ ਧਨ ਦੀ ਮੈਨੂੰ ਦੱਸ ਪਾ ਦਿੱਤੀ, ਇਸ ਧਨ ਨਾਲ ਮੇਰੀ ਸਾਂਝ ਬਣਾ ਦਿੱਤੀ, ਜਿਹੜਾ ਸਦਾ ਸਦਾ ਅਖੁੱਟ ਹੈ। ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਨਾਲ ਹੀ ਇਹ ਨਾਮ ਧਨ ਮਨ ਵਿੱਚ ਵਸਦਾ ਹੈ, ਖਜ਼ਾਨੇ ਭਰ ਜਾਂਦੇ ਨੇ, ਭਰਪੂਰ ਹੋ ਜਾਂਦੇ ਨੇ, ਸ਼ਨਸ਼ ਬਖਸ਼ਿਸ਼ ਕਰਦੇ ਨੇ। ਅਵਗੁਣ ਕਾਟ ਗੁਰੂ ਹਿਰਦੇ ਸਮਾਏ, ਅਸਲ ਵਿੱਚ ਧਨ ਹੈ ਕੀ, ਨਾਮ ਕੀ ਹੈ? ਅਵਗੁਣਾਂ ਨੂੰ ਹਿਰਦੇ ਵਿੱਚੋਂ ਕੱਢ ਕੇ ਤੇ ਉੱਥੇ ਗੁਣ ਭਰ ਲੈਣੇ, ਨਿਰੰਕਾਰ।

ਗਿਆ ਤੇ ਪ੍ਰਾਪਤ ਕੀਤਾ ਜਾ ਸਕਦਾ। ਸੁੱਖ ਮਨ ਅੰਤਰ ਸਹਿਜ ਸਮਾਣੀ, ਇਹਦੇ ਕਰਕੇ ਹੀ ਅੰਦਰ ਮਨ ਦੇ ਸੁੱਖ, ਸਦੀਵੀ ਸੁੱਖ ਤੇ ਆਤਮਕ ਅਡੋਲਤਾ। ਹੁਣ ਮਨ ਕਦੀ ਉੱਚਾ ਤੇ ਕਦੀ ਨੀਵਾਂ ਨਹੀਂ, ਕਦੀ ਡੋਲਦਾ ਨਹੀਂ ਵੀ ਹੈ ਕਿ ਨਹੀਂ ਹੈ, ਨਹੀਂ, ਉਹਦੀ ਬਿਲਕੁਲ ਸਿਰ ਹੋ ਗਿਆ, ਟਿਕ ਗਿਆ। ਹੁਣ ਖਜ਼ਾਨਾ ਹੀ ਇੰਨਾ ਕਿ ਕੋਈ ਬੇਫਿਕਰੀ ਆਪਣੇ ਆਪ ਆ ਜਾਣੀ। ਇਹ ਕਾ ਚਰਜਨ ਦੇਖੋ ਭਾਈ, ਕਹਿਣ ਲੱਗੇ ਇੱਕ ਚਰਜ ਹੈ, ਵਿਲੱਖਣ ਖੇਡ ਹੈ ਨਿਰੰਕਾਰ ਦੀ, ਦੁਬਦਾ ਮਾਰ ਹਰ ਮਨ ਵਸਾਈ। ਦੁਬਦਾ ਨੂੰ ਮਾਰ ਕੇ ਜਿਹੜਾ ਦੋਗਲਾਪਨ ਸੀ ਮਨ ਦੇ ਵਿੱਚ, ਉਹ ਨਿਰੰਕਾਰ ਨੇ ਦੁਬਦਾ ਬੌਰੀ ਮਨ ਬੌਰਾਇਆ, ਦੁਬਦਾ ਕਰਕੇ ਮਨ ਨੂੰ ਹੀ ਕਮਲਾ ਹੋ ਜਾਂਦਾ, ਉਹ ਸੰਸਾਰ ਵਿੱਚ ਸੁੱਖ ਭਾਲਦਾ, ਉਹ ਭਰਮ ਨੂੰ ਧਰਮ ਸਮਝ ਕੇ ਬਹਿ ਜਾਂਦਾ। ਤੇ ਗੁਰੂ ਕੀ ਕਿਰਪਾ ਭਰਮ ਹੁੰਦਾ ਹੀ ਉਹ ਹੈ। ਮਾਧਵੇ ਕਿਹਾ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਵੇ ਨਾ ਤੈਸਾ। ਭਰਮ ਹੁੰਦਾ ਵੀ ਹੋਵੇ ਕੁਛ ਤੇ ਸਮਝ ਅਸੀਂ ਕੁਛ ਹੋਰ ਲਈਏ, ਜਿਵੇਂ ਰੱਸੀ ਦੀ ਮਿਸਾਲ ਗੁਰਬਾਣੀ ਨੇ ਵੀ ਦਿੱਤੀ ਹੈ, ਅੰਧੇਰਾ ਹੋਵੇ ਸਾਹਮਣੇ ਰੱਸਾ ਪਿਆ ਹੋਵੇ, ਰੱਸੀ ਪਈ ਹੋਈ ਹੈ, ਤੇ ਭਰਮ ਕਰਕੇ ਵਿਅਕਤੀ ਨੂੰ ਸਭ ਸਮਝ ਪੈਂਦਾ ਹੈ ਤੇ ਡਰਦਾ ਹੈ, ਰਸਤਾ ਰੁਕ ਜਾਂਦਾ ਹੈ, ਅਗਾਂਹ ਜਾ ਨਹੀਂ ਸਕਦਾ, ਭਰਮ ਪੈ ਗਿਆ ਵੀ ਕਿਤੇ ਸੱਪ ਹੈ। ਲੇਕਿਨ ਜਦੋਂ ਅੰਦਰ ਪ੍ਰਕਾਸ਼ ਹੁੰਦਾ, ਚਾਨਣਾ ਹੁੰਦਾ, ਬੈਟਰੀ ਨਾਲ ਕਿਸੇ ਢੰਗ ਨਾਲ ਲਾਈਟਾਂ ਵੇਖੀਦਾ ਵੀ ਹੈ ਕੀ ਨੇ, ਫਿਰ ਪਤਾ ਲੱਗਦਾ ਨਹੀਂ ਇਹ ਭਰਮ ਸੀ, ਫਿਰ ਉਸ ਦੁਬਧਾ ਚੋਂ ਨਿਕਲ ਜਾਂਦਾ, ਫਿਰ ਪ੍ਰਤੱਖ ਹੋ ਗਿਆ ਵੀ ਨਹੀਂ ਸੱਪ ਨਹੀਂ ਰੱਸੀ ਹੈ। ਸਮਝਦੇ ਕੁਛ ਸਨ ਨਿਕਲੇ ਹੋਰ, ਉਸ ਨੂੰ ਕਹਿੰਦੇ ਨੇ ਭਰਮ। ਤੇ ਖਿਆਲ ਕਰੇ ਜਿਹੜਾ ਭਰਮ ਦਾ ਸ਼ਿਕਾਰੀ ਹੋ ਗਿਆ ਨਾ, ਜਿਹੜਾ ਧਰਮ ਭਰਮ ਨੂੰ ਧਰਮ ਸਮਝ ਕੇ ਬਹਿ ਜੇ ਉਹਨੂੰ ਮੋੜਨਾ ਬੜਾ ਔਖਾ ਹੋ ਜਾਂਦਾ। ਜੇ ਆਮ ਵਿਅਕਤੀ ਜਿਹੜਾ ਅਜੇ ਭਰਮ ਵਿੱਚ ਨਹੀਂ ਪਿਆ, ਨਿਰੰਕਾਰ ਬਾਰੇ ਭਾਵੇਂ ਨਹੀਂ ਜਾਣਦਾ, ਉਹਨੂੰ ਨਿਰੰਕਾਰ ਨਾਲ ਜੋੜਨਾ ਸਖੈਨ ਹੁੰਦਾ। ਜਿਹੜਾ ਭਰਮ ਨੂੰ ਧਰਮ ਸਮਝ ਕੇ ਬਹਿ ਦੇ ਉਹ ਤੇ ਬਹੁਤ ਔਖਾ ਹੋ ਜਾਂਦਾ। ਸੱਚੇ ਪਾਤਸ਼ਾਹ ਰਹਿੰਦਾ ਦੁਬਦਾ ਮਾਰ ਹਰ ਮਨ ਵਸਾਈ, ਗੁਰੂ ਨੇ ਕੀਤਾ ਦੁਬਦਾ ਖਤਮ ਕਰਤੀ, ਇੱਕ ਪਾਸੜ ਕਰਤਾ, ਤੇ ਅਸਲ ਤਨ ਆ ਹੈ ਨਾਮ ਅਮੋਲਕ ਨਾ ਪਾਇਆ ਜਾਏ। ਇਹ ਸਾਡੇ ਆਪਣੇ ਵੱਸ ਦੀ ਬਾਤ ਨਹੀਂ ਕਿ ਅਮੋਲਕ ਜਿਹਦਾ ਕੋਈ ਕੀਮਤ ਨਹੀਂ ਕਹੀ ਜਾ ਸਕਦੀ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਗੁਰੂ ਸਮਝਾਉਂਦਾ ਉਸ ਨਿਰੰਕਾਰ ਨੂੰ ਕਿਸੇ ਢੰਗ ਨਾਲ ਖਰੀਦਿਆ ਨਹੀਂ ਜਾ ਸਕਦਾ, ਕੰਚਨ ਸਿਉਂ ਪਾਈਏ ਨਹੀਂ ਤੋਲ। ਜੇ ਸੋਨਾ ਕਹਿ ਕੇ ਵੀ ਇੰਨਾ ਕੁ ਸੋਨਾ ਦਾਨ ਦੇ ਕੇ ਤੇ ਮੈਨੂੰ ਕੋਈ ਨਾਮ ਧਨ ਪ੍ਰਾਪਤ ਹੋ ਜਾਏ ਤੇ ਮੇਰੇ ਲੇਖੇ ਲੱਗ ਜਾਏ, ਨਹੀਂ ਭਾਈ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਈ ਉਹ ਹੈ ਮੋਲ। ਲਿਆ ਜਾ ਸਕਦਾ ਨਿਰੰਕਾਰ ਨੂੰ ਮੁੱਲ, ਪਰ ਮਨ ਦੇ ਕੇ ਬਸ ਮਨ ਸੌਂਪ ਦੇਣਾ। ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਇਹ ਨਾਮ ਦਾ ਧਨ ਆਣ ਕੇ ਵਸਦਾ ਹੈ ਮਨ ਵਿੱਚ। ਸਭ ਮੈਂ ਵਸੇ ਪ੍ਰਭੇ ਕੋ ਸੋਏ, ਅਸਲ ਸਭ ਵਿੱਚ ਹੀ ਵਸਦਾ ਹੈ, ਕੋਈ ਵਿਰਲਾ ਇਸ ਨੂੰ ਜਾਣ ਸਕਦਾ ਹੈ। ਵਿਰਲੇ ਦੀ ਪਹੁੰਚ ਹੁੰਦੀ ਜਿਹਨੂੰ ਗਿਆਨ ਆ ਜਾਂਦਾ, ਜਿਹਨੂੰ ਗੁਰੂ ਨੇਤਰ ਬਖਸ਼ ਦਿੰਦਾ ਹੈ। ਗੁਰਮਤੀ ਘੱਟ ਪ੍ਰਗਟ ਹੋਏ, ਗੁਰੂ ਦੀ ਮੱਤ ਨਾਲ, ਗੁਰੂ ਦੇ ਚੰਨ ਨਾਲ, ਗੁਰੂ ਕੇ ਗਿਆਨ ਨਾਲ ਇਹ ਅੰਦਰ ਹੀ ਪ੍ਰਗਟ ਹੋ ਜਾਂਦਾ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਇਸ ਤਰ੍ਹਾਂ ਗੁਰੂ ਦੇ ਆਖੇ ਲੱਗ ਕੇ ਜਿਨ੍ਹਾਂ ਨੇ ਇਸ ਦੀ ਪਛਾਣ ਕਰ ਲਈ, ਨਾਨਕ ਨਾਮ ਮਿਲੇ ਮਨ ਮਾਨਿਆ, ਉਹਨਾਂ ਦਾ ਮਨ ਨਿਰੰਕਾਰ ਦੇ ਨਾਮ ਨਾਲ ਅਭੇਦ ਹੋ ਗਿਆ, ਮੰਨ ਗਿਆ, ਟਿਕ ਗਿਆ, ਖੜਾ ਆ ਗਿਆ, ਆਤਮਕ ਅਡੋਲਤਾ ਆ ਗਈ, ਡਗਮਗ ਖਤਮ ਹੋ ਗਿਆ, ਇੱਕ ਪਾਸੜ ਹੋ ਗਿਆ। ਇਹ ਗੁਰੂ ਦੀ ਕਿਰਪਾ ਹੈ, ਇਹ ਸਭ ਕੁਝ ਪ੍ਰਾਪਤ ਗੁਰੂ ਕੇ ਗਿਆਨ ਤੋਂ ਹੁੰਦਾ ਹੈ, ਤੇ ਗੁਰੂ ਕਾ ਗਿਆਨ ਮਨ ਨੂੰ ਅਰਪਣ ਕਰਕੇ ਹੀ ਪ੍ਰਾਪਤ ਹੁੰਦਾ ਹੈ। ਗੁਰੂ ਕਿਰਪਾ ਕਰੇ ਆਪਾਂ ਸਾਰੇ ਗੁਰੂ ਕੇ ਗਿਆਨ ਦੇ ਅਵਲਾਖੀ ਬਣ ਸਕੀਏ, ਸ਼ਹਿਨਸ਼ਾਹ ਦੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਚ ਵਸਾ ਕੇ, ਗੁਰੂ ਗਿਆਨ ਦੀ ਜੋਤੀ ਨੂੰ ਅੰਦਰ ਜਗਾ ਕੇ ਧੰਨਵਾਨ ਹੋ ਸਕੀਏ। ਗੁਰੂ ਸਭ ਦੀ ਹਾਜ਼ਰੀ ਲੇਖੇ ਲਾਵੇ, ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ। ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਉਹ ਤੰਗਾਵੋ ਹਰੀ ਖੇਰਾ, ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਸਾਰੇ ਕਹੇ ਨਾ ਕਮਨ ਮੇਰੇ, ਸਦਾ ਰਹੋ ਹਰ ਨਾਲ ਸਾਚੇ ਸਾਹਿਬਾ, ਕਿਆ ਨਾਹੀ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਰ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਮ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖੋਆ, ਤਿਤ ਕਰ ਅਨਦ ਵਾਜੇ, ਅੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੋਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ,

0: शासन के लिए।
1: बोलो जी।
0: वाहेगुरु एक ओंकार श्री वाहेगुरु जी की फतेह। श्री भगवती जी साहेब आशी भगवती पाजी दसवीं प्रथम भगवती समर कहे गुरु नानक लई ते आए फिरंकत कुरते अमरदास रामदास हो सहाय अर्जुन हर गोबिंद सिमरो श्री हर राय श्री हर कृष्ण त्याय सब दुख जाए तेग बहादुर सिमर है कानून त्यावैताय सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पितरात्मक स्वरूप साहब श्री गुरु ग्रंथ साहब के पाठदार दाते अंतर के घर सच बोलो जी। वाहेगुरु गरीब नवाज आप जी दे पंज प्यारे चार साहबजादे चाली मुक्त हटियां जपियां तपियां जिन्हें नाम जपया वंड छकया देख चलाई ते वाहे देख निलगी सतना प्यारे सत्यारे की कमाई दते अंतर की बोलो जी। वाहेगुरु जिन्ना सिंगा सिंगियां धर्म हे सी दिते बंद बंद कटवाए कोपरिया लुहाइया चरकड़िया ते चढ़े आर नचराए गुरुद्वारे सेवा वास्ते कुर्बानियां कीतिया धर्म नहीं आ रहा सिक्कि केसा स्वासा संघ दवाए तिना की कमाई दते अंतर की बोलो जी। वाहेगुरु पंजा तख्तां सतगुरु द्वार दसे अंदर की बोलो जी। वाहेगुरु प्रथम है सरबत खालसा जी की अरदास है जी सरबत खालसा जी को वाहेगुरु वाहेगुरु वाहेगुरु नाम चेता है जित आमण का सदका सर्व सुख हो गए जहां जहां गुरु खालसा साहब सर चरियात देख देख की फतेह बिरद की पैज पंथ की जीत श्री साहब जी सहाय खालसा जी के बोल बोले बोलो जी। वाहेगुरु सिखा नु सिखी दान केस दान रैत दान विवेक दान साह दान भरोसा दान दाना सिर दान नाम दान श्री अमृतसर साहब जी दर्शन स्नान क्योंकि चंदे बुंगे जुग जुग अटन धर्म कह जयकार बोलो जी। वाहेगुरु सिखा का मन नीवा मत उची मत पत के राखे आप वाहेगुरु गुरु की बनवाज पंथ सदा सहाय दता जी गुरुद्वारा ननकाना साहब पंजा साहब होर गुरुद्वारे गुरुतान जिन्हों तो आप जो पंथ गुरु छोड़िया करें दर्शन दास महल दादा अपने कालसा जी ने बख्शो ये न्योटिया जी ओट गुरु न्यासरिया दस दे गुरु धन धन गुरु दता जियो दोए कर जोड़ करो अरदास तुद भावे ताने रास ये की प्रवास जी आपके चरण कामना अरदास जी आपने बख्शिश की है अमृत वेले प्रकाश पान हुए संगतों दर्शन दस दे के अनुसार दरदार जी हो बेहद बाणियों के पास ਇਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਅਪਰਾਧ ਵਿਦਵਾਨ ਵੀਰਾਂ ਨੇ ਅੱਜ ਪੁਨਮਾ ਦੀ ਕਥਾ ਪਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਤ ਕੇ ਸੱਚ ਅਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਂਝੀ ਕਿਰਪਾ ਦਾ ਕਰੋ ਜੀ ਅੱਗੋਂ ਤੋਂ ਸ਼ੋਤ ਤੇ ਪਿੱਤਰ ਬਾਣੀ ਟਾਣੇ ਬਣ ਬੁੱਧੀ ਬਖਸ਼ਿਸ਼ ਕਰੋ ਗਰੀਬ ਨਾਥ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਬ ਸ਼ਾਦੀ ਦੇ ਗਿਆ ਤਿਆਰ ਕਰ ਖਾਦ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਸ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਡੰਗਰਾਂ ਤੁਰ ਸਵਾਈਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾਂ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਆਂ ਦੀ ਬਾਰਦਾ ਕਰਨੀ ਗਰੀਬ ਨਿਵਾਸ ਕਿਰਪਾ ਕਰੋ ਜੀ ਦਤਾ ਜੀਓ ਅੰਮ੍ਰਿਤ ਵੇੜੇ ਤੋਂ ਲੈ ਕੇ ਦਰ ਦੀਆਂ ਗਈਆਂ ਸਾਫ਼ ਸੰਗਤਾਂ ਦੀ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤੇਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਸ ਕਿਰਪਾ ਕਰੋ ਦਤਾ ਸੇਵ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਦਾਸ ਬਖਸ਼ੋ ਚੰਨਾਂ ਨਾਲ ਜੋੜੋ ਕੁਰਬਾਨੀ ਦਾ ਪਿਆਰ ਬਖਸ਼ਿਸ਼ ਦਤਾ ਹਾਰ ਮੈਦਾਨ ਦੀਵਾਨ ਫਤਿਹ ਬਖਸ਼ਿਸ਼ ਦੀ ਬਾਰਦਾ ਕਰੋ ਜੀ ਗੁਰੂ ਗਰੀਬ ਨਿਵਾਸ ਕਿਰਪਾ ਕਰੋ ਦੂਰ ਦੁਰਾਜ ਕਰਨ ਬੈਠੀਆਂ ਲੰਘ ਕੇ ਤੱਕੇ ਨੂੰ ਸ਼ਰਮ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਲ ਜੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਤਾ ਰਾਮ ਨੇ ਬਖਸ਼ਿਸ਼ ਦੀ ਸੰਗਤਾਂ ਕਰਨ ਬੈਠ ਕੇ ਗਰੀਬ ਨਿਵਾਸ ਬੇਅੰਤ ਆਇਆ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤਾਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚੰਨਾ ਪ੍ਰਵਾਨ ਕਰੋ ਬਖਸ਼ਿਆ ਸਭ ਦੀਆਂ ਕਮਾਈਆਂ ਸਬਰ ਕਰੋ ਘਰ ਵੱਧ ਦਿੱਤਾ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਧ ਪੂਰੀਆਂ ਕਰੋ ਜੀ ਮੇਰਾ ਤਾਂ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਫਿਰ ਦੁਰਗੁਨਾਮੀ ਬਖਸ਼ਿਆ ਕੇ ਉਪਰੰਤ ਲੜੀ ਵਾਰ ਸਿਹਤ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸ਼ੁੱਧ ਦੇ ਪਿੱਤ ਸਵਾਲ ਲਿਖ ਵਾਸ ਦਿੱਤਾ ਰਹਿੰਦੇ ਘਰ ਸਵਾਰ ਕੇ ਚੰਨਾ ਤਲਾ ਦੀ ਬਣਾਓ ਸਹੀ ਪਿਆਰੇ ਮੇਲੋ ਜਿਲ੍ਹੇ ਪੰਜਾਬ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਕੁਆਰ ਹੋਏ ਤਾਂ ਮਿਲੇਂਗੇ ਭਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਤੋ ਉਤਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰੇ ਉਤਾਰਨ ਹਾ

शून्यान् रात्रियाकाल। वाहेगुरु जी का खालसा, वाहेगुरु जी।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਾਰੇ ਕਿਰਪਾ ਕੀਤੀ, ਆਸੰਗਤ ਦੇ ਅੰਮ੍ਰਿਤ ਵੇਲ ਕੁਮਾਰੀ ਨਿੱਕੀ ਗੋਦ ਆਨੰਦ ਮਾਣਦੇ ਹੋਏ ਹਾਂ। ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਦੇ ਸੰਪੂਰਨ ਕੀਤੇ ਸਰਵਣ ਕੀਤੇ ਹਨ, ਉਪਰੰਤ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਬਦਮਾਸ਼ ਵੀ ਉਦੋਂ ਸਰਵਣ ਕੀਤੀ ਹੈ। ਅਰਦਾਸ ਵਾਲੀਆਂ ਭਰੀਆਂ ਨੇ, ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰਵਣ ਕੀਤੇ ਹਨ। ਸਾਧ ਸੰਗਤ ਦੇ ਅਜਸ ਪਾਤਸ਼ਾਹ ਸਭਾ ਗੁਰੂ ਸਾਹਿਬ ਨੇ ਆਪ ਸਭ ਗੁਰੂ ਘਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤ ਸੰਗਤ ਜੀ ਨੂੰ ਪਤਾ ਹੈ ਕਿ ਸਹਿਜ ਪਾਠ ਚੱਲ ਰਹੇ ਨੇ ਲੜੀਵਾਰ, ਸੋ ਭਾਈ ਸਾਹਿਬ ਆਰੰਭ ਕਰਨਗੇ ਜੋ 10 ਵਜੇ ਤੱਕ ਚੱਲਣਗੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤ ਆਪ ਆਪਣੇ ਘਰਾਂ 'ਚ ਲੜੀਵਾਰ ਸਹਿਜ ਪਾਠ ਰੱਖ ਸਕਦੇ ਨੇ। ਸੋ ਇਸ ਦੇ ਬਾਅਦ ਜੋ ਭਾਈ ਰਜਿੰਦਰ ਸਿੰਘ ਗੁਰਾਂ ਨੂੰ ਸੰਪਰਕ ਕਰਕੇ, ਉਹਨਾਂ ਦਾ ਨੰਬਰ ਹੈ 4082714145, ਸੰਪਰਕ ਕਰਕੇ ਆਪਣੇ ਵਿਚਾਰ ਸਾਂਝੇ ਕਰਕੇ ਸਾਰਾ ਡਾਟਾ ਜਾਂ ਤੁਸੀਂ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਸੋ ਆਪ ਆਪਣੇ ਘਰਾਂ 'ਚ ਕੰਮ ਕਰੋ ਅਤੇ ਭਾਈ ਸਾਹਿਬ ਨਾਲ ਸੰਪਰਕ ਕਰਕੇ ਆਪਣਾ ਸਾਰਾ ਪ੍ਰੋਗਰਾਮ ਜਨਤਾਗੁਣਾਂ ਦੀ ਕਿਰਪਾਲਤਾ ਕਰੋ। ਸਾਧ ਸੰਗਤ ਜੀ, ਆਪ ਸੰਗਤ ਨੂੰ ਪਤਾ ਹੈ ਗੁਰੂ ਘਰ ਨਾਥ ਸਾਹਿਬ ਸੌਥਾ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦਾ ਬੇਅੰਤ ਖਰਚਾ ਹੋ ਰਿਹਾ। ਆਪ ਸੰਗਤ ਨੂੰ ਪਤਾ ਹੈ ਸਾਧ ਸੰਗਤ ਜੀ ਉਹਦੇ ਵਾਸਤੇ ਬੇਅੰਤ ਪਰਿਵਾਰ ਨੇ ਬੇਅੰਤ ਮਾਇਆ ਪੇਟਾ ਕੀਤੀ ਹੈ, ਆਪਣੀ ਕਮਾਈ ਦਸਾਂ ਸਫ਼ਰ ਕੀਤੇ ਨੇ, ਵਡਭਾਗੀ ਹਨ। ਸੋ ਸਾਧ ਸੰਗਤ ਜੀ ਜਿੰਨਾ ਅੱਜ ਤੱਕ ਵਡਭਾਏ ਇਹ ਦਸਾਂ ਸਫ਼ਲ ਨਹੀਂ ਕੀਤੇ, ਉਹਨਾਂ ਸਾਰੇ ਬੇਨਤੀਆਂ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣੇ ਦਸਾਂ ਸਫ਼ਲ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਕੀ ਸਾਧ ਸੰਗਤ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਡਾਕਟਰ ਅਲੰਕਾਰ ਜੀ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਸਾਡੇ ਪਾਸ ਪਹੁੰਚ ਰਹੇ ਨੇ, ਜੋ ਕੀਰਤਨ ਕਰਨਗੇ 11:20 ਤੋਂ 12:30 ਤੱਕ। ਕੱਲ੍ਹ ਨੂੰ ਡਾਕਟਰ ਅਲੰਕਾਰ ਸਿੰਘ ਜੀ 11:20 ਤੋਂ 12:30 ਤੱਕ ਕੀਰਤਨ ਗੁਰੂ ਘਰ ਕਰਨਗੇ। ਆਪ ਸੰਗਤ ਹਾਜ਼ਰੀਆਂ ਭਰੋ। ਬਾਕੀ ਸਾਧ ਸੰਗਤ ਜੀ, ਸਹਿਜ ਸ੍ਰੀ ਰਜਿੰਦਰ ਸਿੰਘ ਪਾਤਸ਼ਾਹ ਜੀ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਸਹਿਜ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ। ਸੋ ਗੁਰੂ ਸਾਹਿਬਾਂ ਅਰਜਨ ਦੇਵ ਜੀ ਦੇ ਹਮੇਸ਼ਾ ਜੋ ਸ਼੍ਰੀ ਸ਼ੰਕਰ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਵਿਆਹ ਪੁਰਬ ਮਨਾਉਂਦੀਆਂ ਨੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸੋ ਗੁਰੂ ਅਰਜਨ ਦੇਵ ਸਿੰਘ ਪਾਤਸ਼ਾਹ ਜੀ ਵਿਆਹ ਪੁਰਬ ਦੇ ਅਖੰਡ ਪਾਠ ਸਾਹਿਬ ਹੋ ਚੁੱਕੇ ਨੇ, ਜਿਨ੍ਹਾਂ ਦੇ ਕੱਲ੍ਹ ਨੂੰ ਭੋਗ ਪੈਣੇ ਨੇ। ਸੋ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਵੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਾਧ ਸੰਗਤ ਜੀ, June 29 ਨੂੰ ਹੈ ਜਨਮ ਭਗਤ ਕਬੀਰ ਜੀ ਦਾ ਜਨਮ ਦਿਨ। ਸੋ ਆਪ ਸੰਗਤ ਹਾਜ਼ਰੀ ਭਰ ਕੇ ਭਗਤਾਂ ਦੀ ਬਖਸ਼ੀਆਂ ਦਾਤਾਂ ਦਾ ਅਸੀਂ ਜ਼ਰੂਰ ਲਾਹਾ ਲੈਣ ਦੀ ਕਿਰਪਾਲਤਾ ਕਰਨ। ਸਾਰੀ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਕਿਰਪਾ ਕਰੋ, ਲਾਹਾ ਲੈਣ ਦੀ ਕਿਰਪਾਲਤਾ ਕਰੋ। ਸਾਧ ਸੰਗਤ ਜੀ, June 3 ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਮੰਦਰ ਸਾਹਿਬ ਪਾਤਸ਼ਾਹ ਜੀ ਦਾ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਬਖੀਆਂ ਦਾ ਧੰਨਵਾਦ ਕਰਨਾ ਹੈ। ਔਰ ਸਾਥੀ ਜੀ, ਭਾਈ ਸਾਹਿਬ ਤਿਆਰ ਨੂੰ ਸਹਿਤ ਪ੍ਰੋਗਰਾਮ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਸਦਕਾ ਆਪ ਜੀ ਨਿਤਾਂ ਪ੍ਰਤੀ ਸ੍ਰੀ ਸਹਿਜ ਪਾਠ ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਪ੍ਰਾਰੰਭੇ ਗਏ ਹਨ, ਹਾਜ਼ਰੀਆਂ ਭਰਦੇ ਹੋ। ਅੱਜ ਪਾਵਨ ਪਵਿੱਤਰ ਅੰਗ 520 ਤੋਂ ਸ੍ਰੀ ਸਹਿਜ ਪਾਠ ਅੱਗੇ ਆਪਾਂ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ। 520 ਅੰਗ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ, ਬਹੁਰ ਨਾ ਹੋਏ ਤੇਰਾ ਆਵਣ ਜਾਨ। ਰਹਾਉ ਸਭ ਤੈ ਉਪਾਈ ਭਰਮ ਭੁਲਾਈ, ਜਿਸ ਤੂੰ ਦੇਵ ਹੈ ਤਿਸਹਿ ਬੁਝਾਈ, ਸਤਿਗੁਰ ਮਿਲੈ ਤਾਂ ਸਹਸਾ ਜਾਈ, ਕਿਸ ਹਉ ਪੂਜ

ਪਾਤੇ ਮਹਾ ਕਿਲਬਿਕ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ ਮਹਾ ਕਿਲਬਿਕ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਦਇਆ ਕਰੇ, ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਲੈਣਗੇ, ਭੁੱਲਾਂ ਨਾ ਚਿਤਾਰਦੇ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਹੈ ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਓ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਦਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਤੇ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਿਹਾ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ। ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ ਕਿ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰ ਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮਿਹਰਾ ਕਰਨ, ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੀ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ, ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਓ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਤੇ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ। ਆਓ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹੋਂ ਤੋਤਿਆਈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬੜੇ ਖੁਸ਼ੀਆਂ ਭਰੇ ਮੌਕੇ 'ਤੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਪੁਰਖ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਕੁਝ ਮਿੰਟਾਂ ਵਿੱਚ ਆਰੰਭ ਕਰਨ ਜਾ ਰਹੇ ਹਾਂ ਆਨੰਦ ਕਾਰਜ ਦੀ ਰਸਮ, ਜਿਸ ਦੇ ਵਿੱਚ ਭਾਗ ਜੋੜੀ ਦੇ ਨਾਂ ਹਨ ਸੁਖਵਿੰਦਰ ਸਿੰਘ, ਸਪੁੱਤਰ ਸਰਦਾਰ ਸਪੁੱਤਰ ਸਵਰਗਵਾਸੀ ਸਰਦਾਰ ਦਲੀਪ ਸਿੰਘ ਜੀ ਅਤੇ ਬੀਬੀ ਮਨਜੀਤ ਕੌਰ, ਅਤੇ ਬੱਚੀ ਦਾ ਨਾਂ ਹੈ ਜੀ ਗਗਨ ਕੌਰ, ਸਪੁੱਤਰੀ ਸਰਦਾਰ ਅਨਿੰਦਰ ਸਿੰਘ ਧਮਰੈਤ ਅਤੇ ਬੀਬੀ ਸਰਬਜੀਤ ਕੌਰ ਧਮਰੈਤ। ਸਭ ਤੋਂ ਪਹਿਲਾਂ ਮੈਂ ਆਪ ਸਭ ਜੀ ਨੂੰ ਇੱਥੋਂ ਦੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਅਤੇ ਇੱਥੋਂ ਦੀ ਸਮੂਹ ਸਾਧ ਸੰਗਤ ਵੱਲੋਂ ਜੀਓ ਆਏ ਆਖਦਾ, ਅਤੇ ਨਾਲ ਇਹ ਬੇਨਤੀ ਕਰਦਾ ਕਿ ਆਪ ਜੀ ਨੇ ਚੁੱਪ ਦਾ ਦਾਨ ਬਖਸ਼ਦੇ ਹੋਏ ਅਤੇ ਸਾਰੇ ਪ੍ਰੋਗਰਾਮ ਦੇ ਵਿੱਚ ਇਕਾਗਰਤਾ ਬਖਸ਼ ਕੇ ਕਿਰਪਾ ਕਰਨੀ ਤਾਂ ਕਿ ਸਾਰਾ ਪ੍ਰੋਗਰਾਮ ਜੋ ਹੈ ਆਪਾਂ ਉਸ ਦਾ ਆਨੰਦ ਮਾਣ ਸਕੀਏ ਗੁਰੂ ਦੀ ਬਖਸ਼ ਦੁਆਰਾ। ਆਨੰਦ ਕਾਰਜ ਦੇ ਪ੍ਰੋਗਰਾਮ ਵਿੱਚ ਕੁਝ ਹਿੱਸੇ ਨੇ ਮੈਂ ਆਪ ਜੀ ਨੂੰ ਪਤਾ ਹੈ, ਪਰ ਫਿਰ ਵੀ ਮੈਂ ਆਪਣਾ ਫਰਜ਼ ਸਮਝਦਾ ਕਿ ਉਹ ਦੁਹਰਾਵਾਂ। ਪਹਿਲਾ ਹਿੱਸਾ ਹੈ ਇਲਾਹੀ ਬਾਣੀ ਦੇ ਸ਼ਬਦ ਕੀਰਤਨ, ਕੀਤਾ ਲੋੜੀਆ ਕੰਮ ਸੁਹਾਰ ਪਿਆਖੇ ਕਾਰਜ ਦੇ ਸੁਹਾਰ ਸਤਿਗੁਰ ਸਤਿ ਸਾਖੀ ਹੈ। ਸਾਰਾ ਸ਼ਬਦ ਨਹੀਂ ਮੈਂ ਕਹਾਂਗਾ, ਸਮੇਂ ਨੂੰ ਮੁੱਖ ਰੱਖਦਾ ਹੋਇਆ ਸਿਰਫ ਦੋ ਪੰਕਤੀਆਂ ਕਹੀਆਂ ਮੈਂ। ਕੀਰਤਨ ਕਰ ਰਹੇ ਸਾਡੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦਾ ਜਥਾ। ਜਿਉਂ ਹੀ ਇਸ ਸ਼ਬਦ ਦਾ ਕੀਰਤਨ ਸੰਪੂਰਨ ਹੋਏਗਾ ਤਿਉਂ ਹੀ ਸਪਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਅਰਦਾਸ ਵਾਸਤੇ ਖੜ੍ਹੇ ਹੋਣ ਲਈ ਬੇਨਤੀ ਕੀਤੀ ਜਾਵੇਗੀ। ਬਾਕੀ ਸੰਗਤਾਂ ਨੇ ਇਸੇ ਤਰ੍ਹਾਂ ਹੀ ਬਿਰਾਜਮਾਨ ਹੋਣ ਦੀ ਕਿਰਪਾ ਕਰਨੀ, ਜਿਵੇਂ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠੇ ਹੋ। ਅਰਦਾਸ ਤੋਂ ਉਪਰੰਤ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਹੁਕਮਨਾਮਾ ਲੈਣਗੇ। ਹੁਕਮਨਾਮਾ, ਆਪਾਂ ਪੰਜਾਬੀ ਸਾਰੇ ਜਾਣਦੇ, ਕਈਆਂ ਨੂੰ ਹੁਕਮਨਾਮੇ ਦਾ ਨਹੀਂ ਪਤਾ, ਅਤੇ ਮੈਂ ਆਪਣੇ ਆਪ ਨੂੰ ਕੁਐਸਚਨ ਕਰ ਦਿੰਦਾ, ਹੁਕਮਨਾਮੇ ਦਾ ਕੀ ਮਤਲਬ ਹੈ ਜੀ? ਕੀ ਭਾਵ? ਹੁਕਮਨਾਮੇ ਦਾ ਭਾਵ ਇਹ ਹੈ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹ ਇੱਕ ਸ਼ਬਦ ਪੂਰਾ ਪੜ੍ਹ ਕੇ ਸੁਣਾਉਣਾ, ਉਹ ਹੈ ਹੁਕਮਨਾਮਾ। ਅਤੇ ਜਦੋਂ ਹੁਕਮਨਾਮਾ ਪੂਰਾ ਹੋ ਗਿਆ ਤਾਂ ਭਾਈ ਸਾਹਿਬ ਨਵਨੀਤ ਸਿੰਘ ਜੀ ਆਪ ਜੀ ਨੂੰ ਪੱਲੇ ਦੀ ਰਸਮ ਕਰਨ ਵਾਸਤੇ ਬੇਨਤੀ ਕਰਨਗੇ, ਜੇ ਕਰ ਰਹੇ ਹੋਣਗੇ ਸਰਦਾਰ ਅਨਿੰਦਰ ਸਿੰਘ ਜੀ ਧਮਰੈਤ। ਉਹ ਸੁਖਵਿੰਦਰ ਸਿੰਘ ਜੀ ਦਾ ਪੱਲਾ ਜੋ ਉਹਨਾਂ ਦੇ ਮੋਢੇ 'ਚ ਹੈ, ਉਸ ਦਾ ਇੱਕ ਸਿਰਾ ਆਪਣੀ ਬੱਚੀ ਨੂੰ ਗਗਨ ਕੌਰ ਨੂੰ ਦੇਣ ਪੜਾਉਣਗੇ ਜੀ। ਅਤੇ ਨਾਲ ਬੇਨਤੀ ਹੈ, ਸੋਰੀ ਕੈਮਰਾਮੈਨ ਪਲੀਜ਼, ਯੂ ਆਰ ਇਨ ਮਾਈ ਵਿਊ, ਆਮ ਸੋਰੀ, ਆਈ ਅਪੋਲੋਜਾਈਜ਼ ਫਰੋਮ ਯੂ, ਆਮ ਅਡਰੈਸਿੰਗ ਦ ਕਪਲ। ਮੈਂ ਦੋਨਾਂ ਨਾਲ ਗੱਲ ਕਰ ਰਿਹਾ, ਦੋਨਾਂ ਨੇ ਪੱਲਾ ਫੜਨਾ ਆਪਣੇ ਆਪਣੇ ਸਿਰੇ ਤੋਂ, ਜ਼ਰੂਰੀ ਹੈ, ਸਾਨੂੰ ਕਹਿਣਾ ਨਾ ਪਵੇ, ਕਈ ਵਾਰੀ ਕਹਿਣਾ ਪੈ ਜਾਂਦਾ, ਮੈਂ ਤਾਂ ਇੱਥੇ ਦੌੜਾਂ ਹੁੰਦਾ। ਪੱਲੇ ਦਾ ਭਾਵ ਹੈ ਇਹ ਕਿ ਅਸੀਂ ਦੋਨੋਂ ਜਿੱਥੇ ਇੱਕ ਦੂਜੇ ਦੇ ਪੱਲੇ ਲੱਗੇ ਹਾਂ, ਉੱਥੇ ਗੁਰੂ ਦੇ ਪੱਲੇ ਵੀ ਲੱਗੇ ਹਾਂ। ਆਪਾਂ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਪੱਲੇ ਲੱਗ ਕੇ ਸਾਰਾ ਕਾਰਜ ਕਰਨਾ ਹੈ, ਉਸ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਨਾ। ਪੱਲੇ ਦੀ ਇਹ ਸਿਗਨੀਫਿਕੈਂਸ ਹੈਗੀ, ਇਹ ਭਾਵ ਅਰਥ ਹੈਗਾ ਉਸਦਾ। ਫਿਰ ਪੱਲੇ ਦੀ ਰਸਮ ਪੂਰੀ ਹੋਣ, ਪੱਲੇ ਦੀ ਰਸਮ ਕਰਨ ਵੇਲੇ ਕੀਰਤਨ ਹੋ ਰਿਹਾ ਹੋਣਾ, ਪੱਲੇ ਮੈਂ ਤੈਂਡੇ ਲੱਗ ਗਈ ਗੁਰਬਾਣੀ ਦਾ ਸ਼ਬਦ, ਉਸ ਤੋਂ ਬਾਅਦ ਲਾਵਾਂ ਸ਼ੁਰੂ ਹੋ ਜਾਣੀਆਂ, ਜੋ ਅਸਲੀ ਹਿੱਸਾ ਹੈ ਆਨੰਦ ਕਾਰਜ ਦਾ। ਚਾਰ ਲਾਵਾਂ ਦਾ ਪਾਠ, ਇਕੱਲੀ ਇਕੱਲੀ ਰਾਮ ਦਾ ਪਾਠ ਵਾਰੀ ਵਾਰੀ ਹੋਣਾ। ਜਿਸ ਵੇਲੇ ਆਪ ਜੀ ਨੇ ਬੈਠੇ ਬੈਠੇ ਸਰਵਣ ਕਰਨਾ ਮੈਨੂੰ ਪਤਾ ਲੱਗਾ, ਸੋ ਚੰਗੀ ਗੱਲ ਹੈਗੀ ਹੈ। ਜਿਉਂ ਹੀ ਆਪ ਜੀ ਨੇ ਪਹਿਲੀ ਲਾਮ ਦੇ ਅਖੀਰ 'ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਦੂਜੀ ਵਾਰੀ ਸੁਣਿਆ, ਮੱਥਾ ਟੇਕ ਕੇ ਆਪ ਜੀ ਨੇ ਫਿਰ ਖੜ੍ਹੇ ਹੋ ਕੇ ਪ੍ਰਕਰਮ ਕਰਨੀ ਸ਼ੁਰੂ ਹੈਗੀ ਮੇਰੇ ਵਾਲੇ ਪਾਸੇ ਨੂੰ ਆ ਕੇ, ਜਿਸ ਵਿੱਚ ਸੁਖਵਿੰਦਰ ਸਿੰਘ ਅੱਗੇ ਅੱਗੇ ਅਤੇ ਬੱਚੀ ਗਗਨ ਕੌਰ ਪਿੱਛੇ ਪਿੱਛੇ ਚਲੇ ਗਈ। ਇਹ ਰਵਾਇਤ ਹੈ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ।
ਸਾਰੇ ਹੀ ਵਿਆਹ ਦੇ ਅੰਦਰ ਸਾਰੀਆਂ ਕਰਮ ਚਾਰੇ ਪ੍ਰਕਰਮਾਂ ਇਸੇ ਤਰ੍ਹਾਂ ਹੋਣੀਆਂ ਜੀ, ਅਤੇ ਨਾਲ ਕੀਰਤਨ ਵੀ ਹੋ ਰਿਹਾ ਹੋਣਾ ਉਸ ਨਾਮ ਦਾ, ਜਿਉਂ ਹੀ ਆਪ ਜੀ ਨੇ ਵਾਪਸ ਜਾਣਾ ਤਿਉਂ ਹੀ ਆਪ ਜੀ ਦੇ ਮੱਥਾ ਟੇਕ ਕੇ ਬੈਠ ਜਾਣਾ, ਦੂਸਰੀ ਲਾਮ ਦਾ ਪਾਠ ਸਰਵ ਕਰਨਾ ਸੁਣਨਾ, ਦਿਸ ਇਜ਼ ਦਾ ਰਿਸਾਈਟੇਸ਼ਨ ਆਫ ਸੈਕਿੰਡ ਲਾਮ। ਜਦੋਂ ਉਹ ਚੁਣ ਕੇ ਫਿਰ ਪਹਿਲੀ ਵਾਂਗ ਪ੍ਰਕਰਮ ਸ਼ੁਰੂ ਕਰ ਲੈਣੀ, ਇਸ ਤਰ੍ਹਾਂ ਫਿਰ ਤੀਜੀ ਅਤੇ ਇਸ ਤਰ੍ਹਾਂ ਚੌਥੀ। ਸਿੱਖ ਧਰਮ ਦੇ ਅੰਦਰ ਕੇਵਲ ਚਾਰ ਪ੍ਰਕਰਮਾਂ ਨੇ, ਚਾਰ ਰਾਊਂਡਸ ਨੇ, ਬਸ ਇਹ ਚੇਤਾ ਰੱਖੀਏ। ਚਾਰ ਹੀ ਲਾਵਾਂ ਨੇ, ਚਾਰਾਂ ਦਾ ਆਪਣਾ ਆਪਣਾ ਭਾਵ ਅਰਥ ਹੈ ਜੀਵਨ ਦੇ ਅੰਦਰ, ਬਹੁਤ ਲੰਬਾ ਕੰਮ ਹੈ ਜੇ ਮੈਂ ਉਸ ਆਪ ਜੀ ਨਾਲ ਸਾਂਝੀਆਂ ਗੱਲਾਂ ਕਰਾਂ, ਪਰ ਉਹਨਾਂ ਦਾ ਭਾਵ ਜਦੋਂ ਆਪਾਂ ਉਹਨਾਂ ਨੂੰ ਸਮਝ ਲਵਾਂਗੇ, ਉਹਨਾਂ 'ਤੇ ਆਪਣਾ ਜੀਵਨ ਬਤੀਤ ਕਰਾਂਗੇ, ਤਾਂ ਖੁਸ਼ੀਆਂ ਹੀ ਖੁਸ਼ੀਆਂ ਨੇ। ਫਿਰ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਕਿ ਆਪਾਂ ਕਾਹਲੀ ਨਾ ਕਰੀਏ ਲਾਵਾਂ ਦੇ ਪਾਠ ਵੇਲੇ ਜਾਂ ਪ੍ਰਕਰਮਾਂ ਕਰਦੇ ਹੋਏ। ਕਈ ਵਾਰ ਸਾਨੂੰ ਕਿਹਾ ਜਾਂਦਾ ਛੇਤੀ ਕਰੋ ਜੀ, ਛੇਤੀ ਗੁਰਬਾਣੀ ਦੇ ਅੱਗੇ ਆਪਾਂ ਆਦਮ ਨਾਲ ਜੋ ਟਾਈਮ ਲੱਗਣਾ ਓਨਾ ਹੀ ਲੱਗਣਾ ਜੀ। ਸੋ ਕਿਰਪਾ ਕਰਕੇ ਬੇਨਤੀ ਹੱਥ ਜੋੜ ਕੇ, ਚਾਰ ਲਾਵਾਂ ਦੇ ਬਾਅਦ ਆਪ ਜੀ ਨੇ ਮੱਥਾ ਟੇਕ ਕੇ ਬੈਠ ਜਾਣਾ, ਚੌਥੀ ਦੇ ਬਾਅਦ ਫਿਰ ਥੋੜ੍ਹੇ ਸ਼ਬਦ ਹੋਰ ਗਾਇਨ ਕੀਤੇ ਜਾਣਗੇ ਜੀ ਮਰਜ਼ਾਦਾ ਅਨੁਸਾਰ ਸੰਪੂਰਨ ਕਰਨ ਵਾਸਤੇ ਰਸਮ ਨੂੰ। ਉਸ ਤੋਂ ਬਾਅਦ ਫਿਰ ਅਰਦਾਸ ਹੋਵੇਗੀ, ਫਿਰ ਹੁਕਮਨਾਮਾ, ਅਤੇ ਅਰਦਾਸ ਤੋਂ ਪਹਿਲਾਂ ਭਾਈ ਸਾਹਿਬ ਨਮਰਦੀਪ ਸਿੰਘ ਜੀ ਆਪ ਜੀ ਨੂੰ ਥੋੜ੍ਹੀ ਕਥਾ ਸਰਵਣ ਕਹਾਉਣਗੇ ਵਿਆਹ ਦੇ ਸੰਬੰਧ ਵਿੱਚ। ਅਰਦਾਸ ਫਿਰ ਕਰਾਂਗੇ, ਫਿਰ ਹੁਕਮਨਾਮਾ, ਉਸ ਤੋਂ ਬਾਅਦ ਫਿਰ ਹੁਕਮਨਾਮੇ ਤੋਂ ਬਾਅਦ ਦੇਗ ਵਰਤੇਗੀ, ਪ੍ਰਸ਼ਾਦ ਵਰਤੇਗਾ, ਸਵੀਟ ਪੁਡਿੰਗ ਨੇ ਇੰਗਲਿਸ਼ ਉਹ ਹੋਵੇਗਾ। ਉਸ ਤੋਂ ਬਾਅਦ ਫਿਰ ਬਾਕੀ ਪ੍ਰੋਗਰਾਮ 'ਤੇ ਆਓ, ਆਪਾਂ ਹੁਣ ਸ਼ੁਰੂ ਕਰੀਏ, ਸਾਹਿਬਾਂ ਦੀ ਬਖਸ਼ਾਂ ਲਈਏ, ਅਲਾਹੀ ਬਣ ਦੇ ਸ਼ਬਦ ਦਾ ਕੀਰਤਨ, ਕੀਰਤਾ ਲੋੜੀਏ ਕੰਮ ਸਾਹਿਬ ਪਿਆਖੀ ਕਾਲ ਦੇ ਸਵਾਦ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੜ੍ਹੀ।
1: ਤੇਰੇ ਭਾਣੇ ਸਰਬੱਤ ਦਾ ਭਲਾ, ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਕੀਰਤਨ ਕਰਨਗੇ, ਸ਼ਬਦ ਕੀਰਤਨ ਕਰਨਗੇ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਮੂਹ ਸੰਗਤ ਨੂੰ ਕਿ ਹੁਣ ਆਪਾਂ ਆਨੰਦ ਕਾਰਜ ਦੀ ਮਰਿਆਦਾ ਪ੍ਰਾਰੰਭ ਕਰਨ ਲੱਗੇ ਹਾਂ, ਭਾਵ ਲਾਵਾਂ ਦਾ ਪਾਠ ਹੋਏਗਾ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਆਪ ਬੜੇ ਖੁਸ਼ਕਿਸਮਤ ਹੋ ਜੋ ਗ੍ਰਿਸ਼ ਧਰਮ ਵਿੱਚ ਵੱਜਣ ਜਾ ਰਹੇ ਹੋ। ਸਿੱਖ ਧਰਮ ਅੰਦਰ ਗ੍ਰਿਸ਼ ਨੂੰ ਬੜੀ ਵੱਡੀ ਪ੍ਰਧਾਨਤਾ, ਬੜੀ ਵੱਡੀ ਮਹਾਨਤਾ ਦਿੱਤੀ ਹੈ ਸਤਿਗੁਰਾਂ ਨੇ। ਸੋ ਆਪ ਜੀ ਗੁਰੂ ਚਰਨਾਂ ਵਿੱਚ ਆ ਕਰਕੇ ਆਪਣੀ ਗ੍ਰਿਸ਼ ਧਰਮ ਦੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਸਤੇ ਸਤਿਗੁਰੂ ਪਾਸੋਂ ਆਗਿਆ ਲੈਣ ਵਾਸਤੇ ਪਹੁੰਚੇ ਹੋ, ਵਡਭਾਗੀ ਹੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਸਿੱਖ ਬੱਚੀ ਔਰ ਬੱਚਾ ਗ੍ਰਿਸ਼ ਵਿੱਚ ਵੱਜਣ ਲਈ ਤਿਆਰ ਹੋ ਜਾਣ ਤਾਂ ਗੁਰੂ ਹਜ਼ੂਰ ਆ ਕੇ ਸੰਗਤ ਦੀ ਹਜ਼ੂਰੀ ਵਿੱਚ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਸੋਂ ਇਹ ਲਾਵਾਂ ਦਾ ਪਾਠ ਸਰਵਣ ਕਰਕੇ ਆਪਣੇ ਗ੍ਰਿਸ਼ ਧਰਮ ਨੂੰ ਪ੍ਰਾਰੰਭ ਕਰਨ। ਕਿਉਂਕਿ ਲਾਵਾਂ ਦਾ ਪਾਠ ਜਿੱਥੇ ਸੰਸਾਰਿਕ ਤੌਰ 'ਤੇ ਜ਼ਿੰਦਗੀ ਨੂੰ ਬਸ਼ਰ ਕਰਨ ਦੇ ਲਈ ਸਾਨੂੰ ਸੋਹਣਾ ਤਰੀਕਾ, ਸੋਹਣਾ ਢੰਗ ਦੱਸਦਾ ਹੈ, ਉੱਥੇ ਇਹ ਲਾਵਾਂ ਦਾ ਪਾਠ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਵਿੱਚ ਕਿਵੇਂ ਅਭੇਦ ਹੋਣਾ ਹੈ, ਵਾਹਿਗੁਰੂ ਦੇ ਘਰ ਦਾ ਮਾਰਗ ਕਿਵੇਂ ਤੈਅ ਕਰਨਾ ਹੈ, ਇਹ ਵੀ ਸਤਿਗੁਰਾਂ ਨੇ ਲਾਵਾਂ ਵਿੱਚ ਦਰਸਾਇਆ ਹੈ। ਇਉਂ ਕਹਿ ਸਕਦੇ ਹਾਂ ਕਿ ਸੰਸਾਰਿਕ ਅਤੇ ਅਧਿਆਤਮਿਕ ਜੀਵਨ ਨੂੰ ਸੁਖਮਈ, ਆਨੰਦਮਈ ਬਣਾਉਣ ਦੇ ਲਈ ਲਾਵਾਂ ਦਾ ਪਾਠ ਅਤ ਜ਼ਰੂਰੀ ਹੈ। ਸੋ ਸਤਿਗੁਰੂ ਜੀ ਨੇ ਚਾਰ ਲਾਵਾਂ ਦਾ ਪਾਠ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹਦੇ ਵਿੱਚ ਪ੍ਰਵਿਰਤ ਕਰਮ ਕਰਨੇ ਹਨ, ਸੰਯੋਗ ਵਿਯੋਗ ਦੀ ਗੱਲ ਆਏਗੀ, ਵੈਰਾਗ ਅਤੇ ਪ੍ਰੇਮ ਦੀ ਗੱਲ ਆਏਗੀ, ਜੋ ਸਾਡੀ ਜ਼ਿੰਦਗੀ ਵਿੱਚ ਅਕਸਰ ਹੀ ਵਾਪਰਦਾ ਹੈ। ਉਹ ਸਾਰਾ ਕੁਝ ਮਨੋ ਭਾਵ ਸਤਿਗੁਰਾਂ ਨੇ ਇਸ ਪਾਵਨ ਬਾਣੀ ਵਿੱਚ ਦੱਸੇ ਹਨ ਕਿ ਹਰ ਭਾਵ ਵਿੱਚ ਪਰਮੇਸ਼ਵਰ ਦਾ ਪੱਲਾ, ਪਰਮੇਸ਼ਵਰ ਦਾ ਲੜ ਜੇ ਅਸੀਂ ਪਕੜ ਕੇ ਰੱਖਾਂਗੇ ਤਾਂ ਜ਼ਿੰਦਗੀ ਦਾ ਹਰ ਭਾਵ ਸਾਡੇ ਲਈ ਸੁਖਮਈ ਅਤੇ ਆਨੰਦਮਈ ਹੋ ਜਾਏਗਾ। ਸੋ ਸਤਿਗੁਰਾਂ ਨੇ ਇਹ ਲਾਵਾਂ ਦਾ ਪਾਠ ਇਸ ਕਰਕੇ ਪ੍ਰਦਾਨ ਕੀਤਾ, ਜਦੋਂ ਪਹਿਲੀ ਲਾਵ ਦਾ ਪਾਠ ਸੰਪੂਰਨ ਹੋ ਜਾਏਗਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਂ ਦੋ ਵਾਰੀ ਆਏਗਾ, ਭਾਵ ਅੰਤਿਮ ਪੰਕਤੀਆਂ ਦਾਸ ਦੋ ਵਾਰੀ ਪੜ੍ਹੇਗਾ। ਆਪ ਜੀ ਨੇ, ਸੁਭਾਗ ਜੋੜੀ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦੇ ਸਨਮੁਖ ਮੱਥਾ ਟੇਕਣਾ ਹੈ, ਮੱਥਾ ਟੇਕ ਕੇ ਫਿਰ ਆਪਣੀ ਪਰਿਕਰਮਾ ਮੇਰੇ ਸੱਜੇ ਹੱਥ ਨੂੰ ਸ਼ੁਰੂ ਕਰਨੀ ਹੈ। ਆਹਿਸਤਾ ਆਹਿਸਤਾ ਪਰਿਕਰਮਾ ਕਰਕੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਬੈਠ ਜਾਣਾ ਹੈ। ਇਸੇ ਤਰ੍ਹਾਂ ਹਰ ਲਾਮ 'ਤੇ ਮੱਥਾ ਟੇਕ ਕੇ ਉੱਠਣਾ ਹੈ, ਪਰਿਕਰਮਾ ਕਰਨੀ ਹੈ ਅਤੇ ਮੱਥਾ ਟੇਕ ਕੇ ਹੀ ਬੈਠਣਾ ਹੈ। ਚਾਰ ਪਰਿਕਰਮਾ ਦਾ, ਚਾਰ ਲਾਵਾਂ ਦਾ ਪਾਠ ਆਪ ਜੀ ਨੇ ਇਸੇ ਤਰ੍ਹਾਂ ਪਿਆਰ ਸਤਿ ਸਰਵਣ ਕਰਨਾ ਹੈ। ਸੰਗਤ ਦੇ ਚਰਨਾਂ ਵਿੱਚ ਵੀ ਸ਼ਨੀਵਾਰ ਬੇਨਤੀ ਹੈ ਕਿ ਆਪ ਜੀ ਨੇ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਸਾਰੀ ਮਰਿਆਦਾ ਵਿੱਚ ਸਹਿਯੋਗ ਦੇਣਾ ਹੈ ਜੀ। ਆਓ ਪਿਆਰ ਸਹਿਤ ਆਪਾਂ ਹੁਣ ਪਾਠ ਸਰਵਣ ਕਰੀਏ ਜੀ।

the intezar si Maharaj di Mer naal, Maharaj di Bakshish de naal, dono parivara nu Satguru Sache Patshah ne mahan khushiyan bakshish kitiyan han. Aj bachcha te bachi pati te patni da roop lai chuke han. Sab ton vaddi asis guru kar de vich lakh lakh vadhaiyan. Gur sikhan man vadhaiyan jin mera Satgur ditha Ram Raji. Tan phir e na akhiyan bain ikatthe hoye. Ek jyot doi murti tan phir kaiye soye. Jindagi de char pada char lama aapjiyan ne sarvan kiti han jis tarah grist vich reh ke pati te patni da pyar hai ise tarah apan ne nirankar da pyar vi pauna hai. ਪਤੀ ਤੇ ਪਤਨੀ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਰੰਗ ਆਉਂਦੇ ਨੇ ਪਰ ਜਿਨ੍ਹਾਂ ਨੇ ਬਾਣੀ ਦਾ ਪੱਲਾ ਪਕੜਿਆ ਵੱਡਿਆਂ ਦਾ ਸਤਿਕਾਰ ਕੀਤਾ ਮਾਤਾ ਪਿਤਾ ਦੀ ਅਸੀਸ ਲਈ ਉਹਨਾਂ ਦੀ ਸਦਾ ਜੈ ਜੈਕਾਰ ਹੈ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਛੋਟਿਆਂ ਨੂੰ ਵੀ ਵੱਡਿਆਂ ਨੂੰ ਵੀ ਸਭ ਨੂੰ ਵਧਾਈਆਂ ਆਓ ਵਧਾਈ ਦੇ ਸ਼ਬਦ ਗਾਇਨ ਕਰਾਂਗੇ ਤੁਸੀਂ ਸਾਰਿਆਂ ਨਾਲ ਰਲ ਕੇ ਕਿਰਪਾਲਤਾ ਕਰਨ

0: ਲੋਕ ਪਵਣ
1: ਸੇਵਕ ਬਾਅਦ ਚ ਪੜਨਾ ਜੀ।
0: ਇਸ ਦੇ ਨਾਲ ਹੀ ਕੀਰਤਨ ਦੀ ਸਮਾਪਤੀ ਹੈ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਦਾ। ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਕਿ ਉਹ 10 ਮਿੰਟ ਵਾਸਤੇ ਵਿਆਹਤਾ ਜੋੜੀ ਦੇ ਵਿਆਹ ਦੇ ਸੰਬੰਧ ਵਿੱਚ ਕਥਾ ਕਰਨਗੇ। ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਅਤੇ ਬਾਕੀ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सन्मानयोग साहिब सतगुरु गुरु ग्रंथ साहिब दातार जी दी पावन पवित्र हजूरी अंदर जुड़ बैठी गुरु रूप साध संगत जी, आप वडभागी हो जो गुरु कृपा सदका अज सुभाग जोड़ी काका सुखविंदर सिंह अते बच्ची गगन कौर तिन्हां दे आनंद कार्ज की मर्यादा विच आप जी शमूलियत कर रहे हो। सतगुरु जी ने कृपा कीती है सुभाग जोड़ी ग्रिष्ट धर्म विच गुरु हुक्म सदका संगत असीस सदका बढ़ चुके हैं। सो सब तो पहला सुभाग जोड़ी अते उन्हां दे परिवार नूं लख लख मुबारकां। सतगुरु जी कृपा रखे सदा ही चढ़ दियां कला बख्शिश करके नवाजन। आओ जो दास नूं हुक्म होया है कि आनंद कार्ज प्रथा आप जी दे नाल कुछ मिनटां विच मैं गुरबाणी दे संदर्भ विच रह करके कुछ कह सकां। विचारां दी आरंभता तो पहला फतेह दी सांझ पाओ। प्यार सहित आखो जी वाहिगुरु जी का खालसा वाहिगुरु जी की फतेह। संसार जगत दे जिन्हें भी दाने परदाने सियाने मनुख हुए ने उन्होंने जिंदगी नूं बयान करदिया होया एक सफर की तरह बयान किया है, सफर की तरह उपमा दी है कि जिमें कोई एक सफर करन वाला इंसान अपने घर तो किसी मंजिले मकसूद नूं तय करन वास्ते निकलता है, इन बिन जिंदगी भी इसे तरह। सफर दे विच कुछ गल्लां दा आपां ख्याल रखदे आं कि सब तो पहला अपने नाल दे हम सफरां नूं नाल लैके तुरीदा है, मंजिल दे राह दा जाणू होना चाहिए, भेती होना चाहिए ते जो रस्ते विच आउण वालियां मुश्किलां ने औकड़ां ने उन्हां दा भी मनुख नूं ध्यान हुंदा है ते अपनी यात्रा आरंभ करन तों पहला ही उहदा बंदोबस्त करदा है। गुरदेव पिता महाराज सच्चे पातशाह जी ने भी ते होर सियाने पुरखां ने भी इस जिंदगी नूं भी एक सफर किया है। ते याद रखिए जदों आपां अपने सफर ते निकलदे हां अपने सफर ते निकलदे हां अपने हम सफर दे नाल ए ध्यान रखिए। पुराने समयां अंदर लोक कबीलियां विच निकलदे सन, अज तां सफर दी परिभाषा ही होर बन गई है ना। पहला सफर जेड़े सन कबीलियां दे रूप विच हुंदे सन ते कबीले दे हर मनुख दे कोल सिर दे उत्ते कोई ना कोई जिम्मेवारी हुंदी सी। एक दी जिम्मेवारी हुंदी सी भी राह लभना, किस राह तों आपां अगे तुरना है। एक दी जिम्मेवारी हुंदी सी कि सारे कबीले नूं इकट्ठा करके तोरना। किसे दी जिम्मेवारी हुंदी सी कबीले दे रहन सहन दा प्रबंध करना, खान पान दा प्रबंध करना, किसे नूं रोगियां दे इलाज लई लाया जांदा सी, किसे दे उत्ते कोई जिम्मेवारी। तां ही एक सुंदर ते सुहिरद कबीला बन के जिहड़ा सी उह अपनी मंजिल ते पहुंचदा सी। अज मानो उह परिवार एक कबीले दी तरह ही है। परिवार दे हर एक इंसान दे सिर दे उत्ते जिम्मेवारी हुंदी है। जदों गृहस्थी मनुख गृहस्थी परिवार इकला इकला अपनी जिम्मेवारी नूं समझदा होया इस जिंदगी दे सफर ते गुरु कृपा सदका तुरदा है ते इह सफर सुखमई बन जांदा है, यात्रा भी सफल हो जांदी है ते मंजिल भी मिल जांदी है। पर ज्यों ही हर मनुख जिंदगी दे सफर ते तुरन वाला अपनियां जिम्मेवारियां नूं भुल जांदा है, अपने दोष किसे दूसरे दे उत्ते मढ़ने प्रारंभ कर दिंदा है ते जिंदगी दा इह सफर बेसवादा हो जांदा है। गुरु साहिब सच्चे पातशाह जी ने इसे तरह सानू ग्रिष्ट धर्म विच प्रवेश करन लग्यां कुछ हदायतां दित्तियां ने कि वेख भाई जिंदगी दा सफर करन लगा है, सुभाग जोड़ी नूं खास करके मुखातब हो करके कह कि सब तों पहलां ते अपनी जिंदगी दे अंदर अपने हम सफर प्रति वफादार रहना है, अपने हम सफर प्रति वफादार प्रेम ते विश्वास नाल रहना है, एक दूजे दे भरोसे नूं जितना है ते दूसरा जितने भी जिंदगी दे सफर विच साथी मिलने ने घर परिवार रिश्तेदार संबंधी उन्हां सारियां दी कुछ ना कुछ जिम्मेवारी है ते हर एक दी जिम्मेवारी दे नाल अपनी जिम्मेवारी नूं रख के तुरांगे ते इह जिंदगी दा सफर सचमुच ही आनंदमई बन जाएगा। इस करके कदी अपनी जिम्मेवारी नूं ना भुलीए। सब तो पहला ते गुरदेव जी ने बचन कीता है
ਅਸੀਂ ਦਤਾਰ ਪਿਤਾ ਜੀ ਦੇ ਬਚਨ ਹੁਣੇ ਸਰਵਨ ਕੀਤੇ ਕਿ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਵਾਲੇ ਦੋ ਤਨ ਉਹਨਾਂ ਦਾ ਮਨ ਇੱਕ ਹੋਣਾ ਚਾਹੀਦਾ ਕਿ ਅਸੀਂ ਜਿਸ ਮੰਜ਼ਿਲ ਤੇ ਤੁਰਨ ਲੱਗੇ ਹਾਂ ਸਾਡੀ ਮੰਜ਼ਿਲ ਇੱਕ ਹੈ। ਕਦੀ ਵੀ ਹਮ ਸਫ਼ਰ ਦੀਆਂ ਜੇ ਮੰਜ਼ਿਲਾਂ ਦੋ ਹੋ ਗਈਆਂ, ਇੱਕ ਆਖੇ ਵੀ ਮੈਂ ਇਸ ਪਾਸੇ ਜਾਣਾ, ਦੂਜਾ ਆਖੇ ਮੈਂ ਇਸ ਪਾਸੇ ਜਾਣਾ, ਕਦੀ ਯਾਤਰਾ ਆਨੰਦਮਈ ਹੋ ਨਹੀਂ ਸਕਦੀ, ਯਾਤਰਾ ਸ਼ੁਰੂ ਹੀ ਨਹੀਂ ਹੋ ਸਕਦੀ। ਯਾਤਰਾ ਸ਼ੁਰੂ ਹੀ ਉਦੋਂ ਹੋਏਗੀ ਜਦੋਂ ਅਸੀਂ ਆਪਣੇ ਘਰ ਤੋਂ ਪਹਿਲਾਂ ਇੱਕ ਮਤ ਹੋ ਕਰਕੇ ਤੁਰਾਂਗੇ। ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਲੈਣ ਦੇ ਲਈ ਸਭ ਤੋਂ ਪਹਿਲਾਂ ਜੋ ਗੁਰੂ ਸਾਹਿਬ ਜੀ ਦੇ ਬਚਨ ਪੜ੍ਹੇ ਨੇ ਨਾ, ਧਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ ਏਕ ਜੋਤ। ਇੱਥੇ ਜੋਤ ਦਾ ਮਤਲਬ ਹੈ ਇੱਕ ਵਿਚਾਰ ਹੋ ਜਾਣਾ, ਇੱਕ ਮਨ ਹੋ ਜਾਣਾ, ਇੱਕ ਰੂਪ ਹੋ ਜਾਣਾ। ਏਕ ਜੋਤ ਦੋਏ ਮੂਰਤੀ, ਸਰੀਰ ਦੋ ਦਿਸਣ ਪਰ ਉਹਨਾਂ ਦੀ ਵਿਚਾਰ, ਉਹਨਾਂ ਦੀ ਸੋਚ, ਉਹਨਾਂ ਦਾ ਸਿਧਾਂਤ ਸਦਾ ਇੱਕ ਰਹੇ। ਧਨ ਫਿਰ ਕਹੀਐ ਸੋਏ, ਗੁਰੂ ਸਾਹਿਬ ਨੇ ਕਿਹਾ ਉਹੀ ਪਤੀ ਤੇ ਪਤੀ ਅਖਵਾਉਣ ਦਾ ਹੱਕਦਾਰ ਹਨ। ਜੇ ਸੋਚ ਇੱਕ ਨਹੀਂ ਤੇ ਫਿਰ ਪਤੀ ਤੇ ਪਤੀ, ਸਰੀਰ ਦੋ ਹੋ ਸਕਦੇ ਨੇ, ਪਰਿਵਾਰ ਦੋ ਹੋ ਸਕਦੇ ਨੇ, ਉਹ ਪਤੀ ਤੇ ਪਤਨੀ ਅਖਵਾਉਣ ਦੇ ਹੱਕਦਾਰ ਨੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫੈਸਲਾ ਹੈ ਕਿ ਜੀਵਨ ਦੇ ਅੰਦਰ ਹਰ ਵਿਚਾਰ ਨੂੰ ਆਪਣਾ ਬਣਾ ਕਰਕੇ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ। ਗ੍ਰਹਿ ਸਥਿਤ ਬੜਾ ਸੋਹਣਾ ਸ਼ਬਦ ਹੈ। ਅਸੀਂ ਇਹ ਸ਼ਬਦ ਵਰਤ ਲੈਂਦੇ ਹਾਂ ਵੀ ਫਲਾਣਾ ਅੱਜ ਗ੍ਰਿਸ਼ਤੀ ਹੋ ਗਿਆ। ਗ੍ਰਿਸ਼ਤੀ ਦਾ ਮਤਲਬ ਵੇਖੋ ਕਿੱਡਾ ਸੋਹਣਾ ਹੈ। ਗ੍ਰਹਿ ਅਸਥਿਤ, ਅਸਥਿਤ ਦਾ ਮਤਲਬ ਹੁੰਦਾ ਟਿਕਣਾ। ਜਿਹੜਾ ਆਪਣੇ ਘਰ ਵਿੱਚ ਟਿਕ ਗਿਆ, ਜਿਹੜਾ ਆਪਣੇ ਘਰ ਵਿੱਚ ਬੈਠ ਗਿਆ ਹੈ, ਉਹਦੇ ਜੀਵਨ ਵਿੱਚ ਹੀ ਆਨੰਦ ਹੈ। ਸਾਰੀ ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਆਪਣੇ ਘਰ ਵਿੱਚ ਬੈਠਣ ਦੀ ਗੱਲ ਕੀਤੀ ਹੈ, ਨਿੱਜ ਘਰ ਵਿੱਚ ਬੈਠਣ ਦੀ। ਜਿਹੜਾ ਤੇਰਾ ਅਸਲੀ ਘਰ ਹੈ ਉਹਦੇ ਵਿੱਚ ਬੈਠਣ ਦੀ ਗੱਲ ਕੀਤੀ। ਦੁਨੀਆਂ ਦੇ ਜਿਸ ਮਰਜ਼ੀ ਕੋਨੇ ਤੇ ਚਲੇ ਜਾਓ, ਵੱਡੇ ਵੱਡੇ ਥਾਵਾਂ ਤੇ ਮਹੱਲਾਂ ਵਿੱਚ ਦਿਨ ਕੱਟ ਆਓ, ਪਰ ਅਸੀਂ ਸਾਰੇ ਗ੍ਰਿਸ਼ਤੀ ਹਾਂ। ਸਾਨੂੰ ਪਤਾ ਹੈ ਵੀ ਆਪਣੇ ਘਰ ਵਿੱਚ ਆ ਕੇ ਬੰਦੇ ਨੂੰ ਸੁੱਖ ਤੇ ਆਨੰਦ ਪ੍ਰਾਪਤ ਹੁੰਦਾ, ਕਿਉਂਕਿ ਉਹਦੇ ਅੰਦਰ ਇਹ ਵਿਸ਼ਵਾਸ ਹੁੰਦਾ ਵੀ ਇਹ ਮੇਰਾ ਘਰ ਹੈ ਤੇ ਮੈਂ ਹੁਣ ਆਪਣੇ ਘਰ ਵਿੱਚ ਆ ਕੇ ਟਿਕ ਗਿਆ ਹਾਂ। ਆਪਣੇ ਘਰ ਵਰਗਾ ਸੁੱਖ ਹੋਰ ਦੁਨੀਆਂ ਵਿੱਚ ਕਿਤੇ ਮਿਲ ਨਹੀਂ ਸਕਦਾ। ਕਈ ਵਾਰੀ ਮਨੁੱਖ ਭਟਕ ਜਾਂਦਾ ਹੈ, ਕਈ ਵਾਰੀ ਮਨੁੱਖ ਦੇ ਮਨ ਅੰਦਰ ਕਈ ਤਰ੍ਹਾਂ ਦੇ ਵਲਵਲੇ ਆ ਜਾਂਦੇ ਨੇ, ਪਰ ਜਿੰਨਾ ਚਿਰ ਉਹ ਆਪਣੇ ਗ੍ਰਹਿ ਵਿੱਚ ਆ ਕੇ ਟਿਕਦਾ ਨਹੀਂ, ਉਨਾ ਚਿਰ ਉਹਦੇ ਜੀਵਨ ਅੰਦਰ ਸੁੱਖ ਨਹੀਂ ਆ ਸਕਦਾ। ਗ੍ਰਹਿ ਅਸਥਿਤ ਦਾ ਮਤਲਬ ਇਹ ਹੈ ਕਿ ਆਪਣੇ ਘਰ ਵਿੱਚ ਟਿਕ ਜਾਓ। ਜਦੋਂ ਆਪਣੇ ਘਰ ਵਿੱਚ ਆਪਾਂ ਟਿਕ ਜਾਵਾਂਗੇ, ਫਿਰ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਉਸ ਨਿੱਜ ਘਰ ਦੇ ਵਿੱਚੋਂ ਥਿਰ ਘਰ ਵੈਸੋ ਹਰਜਨ ਪਿਆਰੇ। ਥਿਰ ਦਾ ਘਰ ਹੈ ਟਿਕ ਜਾਣਾ। ਆਪਣੇ ਘਰ ਵਿੱਚ ਟਿਕ ਜਾਓ, ਫਿਰ ਕੀ ਹੋਏਗਾ? ਸਤਿਗੁਰ ਤੁਮਰੇ ਕਾਜ ਸਵਾਰੇ, ਗੁਰੂ ਸਾਰੇ ਕਾਰਜ ਸਵਾਰ ਦਿੰਦਾ। ਜਿਹੜਾ ਬੰਦਾ ਆਪਣੇ ਘਰ ਹੀ ਨਹੀਂ ਟਿਕਦਾ, ਉਸ ਬੰਦੇ ਨੂੰ ਆਪਣੇ ਘਰ ਦੀਆਂ ਮੁਸ਼ਕਲਾਂ, ਆਪਣੇ ਘਰ ਦੀਆਂ ਜ਼ਿੰਮੇਵਾਰੀਆਂ, ਆਪਣੇ ਘਰ ਦੇ ਉਤਾਰ ਚੜਾਵ ਦਾ ਪਤਾ ਹੀ ਨਹੀਂ ਲੱਗਦਾ। ਤੇ ਜਿਹੜਾ ਇਨਸਾਨ ਆਪਣੇ ਘਰ ਵਿੱਚ ਟਿਕ ਗਿਆ, ਇੱਥੇ ਟਿਕਣ ਦਾ ਮਤਲਬ ਇਹ ਵੀ ਨਹੀਂ ਲੈ ਲੈਣਾ ਕਿ ਸਿਰਫ ਇਹ ਤਾਂ ਮਤਲਬ ਹੈ ਵੀ ਘਰ ਵਿੱਚ ਬੈਠੇ ਰਹੋ, ਕੰਮ ਕਾਰ ਨਹੀਂ ਕਰਨਾ। ਟਿਕਣ ਦਾ ਮਤਲਬ ਹੈ ਆਪਣੀ ਵਿਚਾਰ ਵਿੱਚ, ਆਪਣੀ ਸੋਚ ਵਿੱਚ ਕੇਵਲ ਤਾਂ ਕੇਵਲ ਆਪਣਾ ਘਰ, ਆਪਣਾ ਪਰਿਵਾਰ, ਆਪਣੇ ਜੀ ਹੋਣ ਕਿ ਮੇਰੇ ਤੇ ਪਰਮਾਤਮਾ ਨੇ ਜ਼ਿੰਮੇਵਾਰੀ ਲਾਈ ਹੈ ਤੇ ਮੈਂ ਆਪਣੀ ਸਾਰੀ ਜ਼ਿੰਮੇਵਾਰੀ ਨੂੰ ਨਿਭਾਣਾ। ਕਿਉਂਕਿ ਬਾਣੀ ਦਾ ਸੰਦੇਸ਼ ਹੈ ਪੂਰਵ ਜਨਮ ਕੇ ਮਿਲੇ ਸੰਜੋਗੀ। ਸਾਡੇ ਸਾਰਿਆਂ ਦਾ ਸੰਜੋਗ ਜਿਹੜਾ ਨਾ, ਮਾਤਾ ਪਿਤਾ ਦਾ, ਭੈਣ ਭਰਾ ਦਾ, ਪਤੀ ਪਤਨੀ ਦਾ, ਧੀਆਂ ਪੁੱਤਰਾਂ ਦਾ, ਇਹ ਪੂਰਵ ਦਾ ਸੰਜੋਗ ਹੈ, ਪੂਰਵਲਾ ਸੰਜੋਗ ਹੈ। ਪੂਰਵਲੇ ਸੰਜੋਗ ਕਰਕੇ ਅਸੀਂ ਆਪਸ ਵਿੱਚ ਮਿਲੇ ਹਾਂ ਤੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਗੁਰੂ ਕਿਰਪਾ ਦੇ ਨਾਲ ਨਿਭਾਣਾ ਹੈ। ਜਿਸ ਮਨੁੱਖ ਦੇ ਜੀਵਨ ਅੰਦਰ ਇਹ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਉਹਦਾ ਜੀਵਨ ਸਦਾ ਹੀ ਆਨੰਦਮਈ ਬਣ ਜਾਂਦਾ ਹੈ। ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਨੇ, ਧੰਨ ਗੁਰੂ ਰਾਮਦਾਸ ਜੀ ਨੇ ਜੋ ਲਾਵਾਂ ਵਿੱਚ ਬਖਸ਼ਿਸ਼ ਕੀਤੀ ਹੈ ਨਾ, ਅਸੀਂ ਕਿਰਪਾ ਕਰਕੇ ਸਤਿਗੁਰੂ ਜੀ ਦੇ ਬਚਨ ਪੜ੍ਹੇ, ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜ ਹੋ। ਪਹਿਲਾ ਉਪਦੇਸ਼ ਹੈ ਗ੍ਰਿਸ਼ਤੀ ਦਾ ਕਿ ਉਹਨੇ ਆਪਣੇ ਧਰਮ ਵਿੱਚ ਦ੍ਰਿੜ ਰਹਿਣਾ ਹੈ ਤੇ ਧਰਮ ਵਿੱਚ ਦ੍ਰਿੜ ਰਹਿਣ ਦੇ ਲਈ ਪ੍ਰਵਿਰਤੀ ਕਰਮ ਕਰਨੇ ਪੈਂਦੇ ਨੇ। ਹਰ ਗ੍ਰਿਸ਼ਤੀ ਦਾ ਕਰਮ ਹੈ ਜ਼ਿੰਮੇਵਾਰੀ ਵੱਧ ਜਾਂਦੀ ਹੈ, ਉਹ ਆਪਣੇ ਪਰਿਵਾਰ ਦਾ ਰੱਖ ਰਖਾਵ ਕਰਦਾ ਹੈ, ਪਾਲਣ ਪੋਸ਼ਣ ਲਈ ਕਰਮ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਪ੍ਰਵਿਰਤੀ ਕਰਮ ਕਰਨੇ ਨੇ ਤੇ ਕਰਮ ਉਹ ਕਰਨੇ ਨੇ ਜਿਹੜੇ ਪਾਪ ਤਜਾ ਦੇਣ, ਨਾਸ ਕਰ ਦੇਣ। ਕਰਮ ਉਹ ਵੀ ਕੀਤੇ ਜਾਂਦੇ ਨੇ ਜਿਹੜੇ ਪਾਪ ਵਧਾ ਦਿੰਦੇ ਨੇ। ਗ੍ਰਿਸ਼ਤੀ ਨੇ ਉਹ ਕਰਮ ਨਹੀਂ ਕਰਨਾ
ਜਿਹੜੇ ਕਰਮ ਨਾਲ ਉਹਦੇ ਪਾਪ ਵੱਧ ਜਾਣ ਤੇ ਉਹਦੇ ਪਾਪਾਂ ਦਾ ਫਲ ਉਹਦੀ ਸੰਤਾਨ ਨੂੰ ਵੀ ਅੱਗੇ ਭੋਗਣਾ ਪੈਂਦਾ। ਗ੍ਰਿਸ਼ਤੀ ਨੇ ਉਹ ਕਰਮ ਕਰਨਾ ਜਿਹਦੇ ਨਾਲ ਉਹਦੀਆਂ ਕੁੱਲਾਂ ਦੇ ਪਾਪ ਵੀ ਧੁੱਪ ਜਾਣ, ਉਹ ਆਪਣੀਆਂ ਸਾਰੀਆਂ ਕੁੱਲਾਂ ਤਾਰ ਲੈ। ਧਰਮ ਦ੍ਰਿੜ ਹੋ, ਹਰ ਨਾਮ ਧਿਆਵ ਹੋ। ਸਤਿਗੁਰੂ ਜੀ ਕਹਿੰਦੇ ਧਰਮ ਦੀ ਦ੍ਰਿੜਤਾ ਕਰਨੀ ਹੈ, ਧਰਮ ਨੂੰ ਦ੍ਰਿੜ ਕਰਨਾ ਹੈ। ਤੇ ਜਿਸ ਨੇ ਧਰਮ ਨੂੰ ਦ੍ਰਿੜ ਕਰ ਲਿਆ ਫਿਰ ਉਹਦੇ ਜੀਵਨ ਦੇ ਅੰਦਰ ਜਿਹੜਾ ਹੈ ਪਿਆਰ ਬੈਰਾਗ ਜੋ ਅਗਲੀਆਂ ਲਾਵਾਂ ਦਾ ਸੰਦੇਸ਼ ਹੈ, ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਐਸਾ ਪੁਰਖ ਮਿਲਦਾ ਹੈ। ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀ, ਉਹ ਦੂਸਰੀ ਲਾਮ ਦਾ ਉਪਦੇਸ਼ ਹੈ ਕਿ ਜਦੋਂ ਬੰਦਾ ਧਰਮ ਦ੍ਰਿੜ ਕਰਦਾ ਫਿਰ ਉਹਦੀ ਜ਼ਿੰਦਗੀ ਅੰਦਰ ਗੁਰੂ ਦਾ ਆਵਾਹਨ ਹੁੰਦਾ ਹੈ। ਅਸੀਂ ਸਾਰੇ ਗੁਰੂ ਵਾਲੇ ਬਣ ਕੇ ਬੈਠੇ ਹਾਂ, ਪਰ ਇੱਕ ਗੱਲ ਯਾਦ ਰੱਖੀਏ, ਗੁਰੂ ਉਹਨੂੰ ਹੀ ਮਿਲਦਾ ਜਿਹੜਾ ਸੱਚ ਦੀ ਧਰਮ ਦੀ ਕਿਰਤ ਕਰਦਾ, ਆਪਣੇ ਜੀਵਨ ਵਿੱਚ ਅੱਗੇ ਤੁਰਦਾ, ਉਹਦੇ ਅੰਦਰ ਗੁਰੂ ਦਾ ਵਾਸਾ ਹੋ ਜਾਂਦਾ। ਗੁਰੂ ਨੂੰ ਮਿਲਣਾ, ਗੁਰੂ ਦੇ ਦਰ ਆਉਣਾ ਵੱਖਰੀ ਗੱਲ ਹੈ, ਪਰ ਗੁਰੂ ਕਿੰਨਾਂ ਨੂੰ ਮਿਲਦਾ ਹੈ? ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਜਿਨ੍ਹਾਂ ਦੇ ਜੀਵਨ ਅੰਦਰ ਜਿਹੜਾ ਹੈ ਦ੍ਰਿੜਤਾ ਆ ਜਾਂਦੀ, ਧਰਮ ਆ ਜਾਂਦਾ ਹੈ, ਫਿਰ ਗੁਰੂ ਦੇ ਮਿਲਣ ਦੇ ਨਾਲ ਮਨ ਵਿੱਚ ਬੈਰਾਗ ਪੈਦਾ ਹੁੰਦਾ। ਗੁਰੂ ਦੱਸ ਦਿੰਦਾ ਕਿ ਸੰਸਾਰ ਦੇ ਕਰਮ ਜਿਹੜੇ ਨੇ ਇਹ ਥੋੜ ਚਿਰੇ ਨੇ, ਇਹਨਾਂ ਨੇ ਝੂਠਿਆਂ ਨੇ ਮਿੱਥ ਜਾਣਾ ਹੈ, ਨਾਸ ਹੋ ਜਾਣਾ ਹੈ। ਸੰਸਾਰ ਤੋਂ ਬਾਅਦ ਅਸਲੀ ਧਰਮ ਦਾ ਪਤਾ ਲੱਗਦਾ, ਅਸਲੀ ਪਤੀ ਦਾ ਪਤਾ ਲੱਗਦਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹੈ। ਫਿਰ ਬੈਰਾਗ ਪੈਦਾ ਹੁੰਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮਨੁੱਖ ਬੈਰਾਗ ਦੀ ਅਵਸਥਾ ਚੋਂ ਗੁਜ਼ਰਦਾ ਹੈ, ਫਿਰ ਦਤਾਰ ਪਿਤਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅਵਿਨਾਸ਼ੀ ਪੁਰਖ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜੀਵਨ ਦੇ ਅੰਦਰ ਸਦੀਵ ਕਾਲ ਦੇ ਲਈ ਆਨੰਦ ਬਣ ਜਾਂਦਾ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਨਾਮ ਦਿੱਤਾ ਹੈ। ਕੋਈ ਵਿਆਹ ਆਖਦਾ, ਕੋਈ ਮੈਰਿਜ ਆਖਦਾ, ਕੋਈ ਨਿਕਾਹ ਆਖਦਾ, ਪਰ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਆਨੰਦ ਕਾਰਜ ਸ਼ਬਦ ਦਿੱਤਾ ਹੈ। ਇਹਦਾ ਮਤਲਬ ਹੈ ਇਹ ਆਨੰਦ ਦਾ ਕਾਰਜ ਹੈ, ਨਾ ਸੁੱਖ ਦਾ ਨਾ ਦੁੱਖ ਦਾ। ਸੁੱਖ ਤੇ ਦੁੱਖ ਇੱਕ ਦਿਨ ਬਦਲ ਜਾਂਦੇ ਨੇ, ਦੁੱਖ ਸੁੱਖ ਵਿੱਚ ਬਦਲ ਜਾਂਦਾ, ਸੁੱਖ ਦੁੱਖ ਵਿੱਚ ਬਦਲ ਜਾਂਦਾ, ਪਰ ਆਨੰਦ ਕਿਸੇ ਵਿੱਚ ਬਦਲਦਾ ਨਹੀਂ, ਆਨੰਦ ਆਨੰਦ ਹੀ ਰਹਿੰਦਾ ਹੈ। ਜਿਸ ਗ੍ਰਿਸ਼ਟੀ ਨੇ ਗੁਰੂ ਦਾ ਪੱਲਾ ਪਕੜ ਕੇ ਆਪਣੇ ਜੀਵਨ ਦੀ ਸ਼ੁਰੂਆਤ ਸ਼ੁਰੂ ਕਰ ਲਈ, ਉਹ ਦੁੱਖ ਸੁੱਖ ਤੋਂ ਉੱਪਰ ਹੋ ਕਰਕੇ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ। ਜੀਵਨ ਦੇ ਵਿੱਚ ਆਉਣ ਵਾਲੇ ਹਰ ਦੁੱਖ ਸੁੱਖ ਨੂੰ ਉਹ ਵਾਹਿਗੁਰੂ ਦੀ ਦਾਤ ਮੰਨ ਕੇ ਉਹਦੇ ਵਿੱਚ ਰਹਿ ਕਰਕੇ ਆਪਣੇ ਜੀਵਨ ਦਾ ਭਲਾ ਕਰਦਾ। ਗ੍ਰਿਸ਼ਤੀ ਨੇਕ ਕਰਮ ਕਰੇ, ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ, ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਗੰਗਾ ਦੇ ਨੀਰ ਨੂੰ ਬੜਾ ਪਵਿੱਤਰ ਮੰਨਿਆ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਗ੍ਰਿਸ਼ਤੀ ਪੁੰਨ ਤੇ ਦਾਨ ਦਾ ਆਪਣਾ ਸਰੀਰ ਬਣਾ ਲੈਂਦਾ ਨਾ, ਧਰਮੀ ਬਣ ਜਾਂਦਾ, ਉਹ ਗੰਗਾ ਦੇ ਪਾਣੀ ਤੋਂ ਵੀ ਪਵਿੱਤਰ ਹੋ ਜਾਂਦਾ, ਜੇ ਕੋਈ ਉਹਦੀ ਸੰਗਤ ਕਰ ਲਏ ਉਹ ਵੀ ਤਰ ਜਾਂਦਾ। ਇਸ ਕਰਕੇ ਗ੍ਰਿਸ਼ਤ ਨੂੰ ਸਭ ਤੋਂ ਵੱਡਾ ਕਿਹਾ, ਕਿਉਂਕਿ ਹਰ ਪੈਗੰਬਰ ਹਰ ਗੁਰੂ ਹਰ ਪੀਰ ਅਵਤਾਰ ਦਾ ਜਨਮ ਗ੍ਰਿਸ਼ਤ ਵਿੱਚ

ਹੈ ਕਿ ਇਹਦੇ ਤੋਂ ਮੂੰਹ ਮੋੜਿਆ ਜਾ ਰਿਹਾ। ਪਰ ਸਿੱਖਾਂ ਨੂੰ ਸਦਾ ਕਦਰ ਕਰਨੀ ਚਾਹੀਦੀ ਇਸ ਰਿਸ਼ਤੇ ਦੀ, ਕਿਉਂਕਿ ਇਸ ਰਿਸ਼ਤੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਇਹਨਾਂ ਰਿਸ਼ਤਿਆਂ ਵਿੱਚ ਬੱਝੇ ਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਹਰ ਸਿੰਘ ਤੇ ਸਿੰਘਣੀ ਗ੍ਰਿਸ਼ਤ ਧਰਮ ਵਿੱਚ ਪ੍ਰਵੇਸ਼ ਕਰੇ, ਗੁਰੂ ਦੀ ਬਾਣੀ ਪੜ੍ਹੇ, ਗੁਰੂ ਦੀ ਸੰਗਤ ਕਰੇ ਤੇ ਗੁਰੂ ਕਾ ਜੀਵਨ ਧਾਰਨ ਕਰਕੇ ਆਪਣੇ ਜੀਵਨ ਵਿੱਚ ਤੱਲੇ। ਫਿਰ ਉਹਦੀਆਂ ਆਉਣ ਵਾਲੀਆਂ ਕੁੱਲਾਂ ਤੇ ਬੀਤ ਚੁੱਕੀਆਂ ਕੁੱਲਾਂ ਵੀ ਜਿਹੜੀਆਂ ਨੇ ਇੱਕ ਗ੍ਰਿਸ਼ਤੀ ਦੇ ਜੀਵਨ ਧਰਮ ਕਮਾਉਣ ਦੇ ਨਾਲ ਜਿਹੜੀਆਂ ਉਹ ਤਰ ਜਾਂਦੀਆਂ ਨੇ। ਇਸ ਕਰਕੇ ਇਹ ਬੜਾ ਪਵਿੱਤਰ ਤੇ ਪਾਕ ਰਿਸ਼ਤਾ ਹੈ, ਧਨ ਤੇ ਔਰਤ ਤੇ ਪਤੀ ਦਾ, ਧਨ ਤੇ ਪਿਰ ਦਾ। ਪਰਮਾਤਮਾ ਦੇ ਨਾਲ ਮਿਲਾਪ ਦੇ ਲਈ ਸਤਿਗੁਰਾਂ ਨੇ ਇਸੇ ਰਿਸ਼ਤੇ ਦੀਆਂ ਉਦਾਹਰਨਾਂ ਸਭ ਤੋਂ ਜ਼ਿਆਦਾ ਬਾਣੀ 'ਚ ਦਿੱਤੀਆਂ ਨੇ। ਸਭ ਤੋਂ ਜ਼ਿਆਦਾ ਜਦੋਂ ਕਿਸੇ ਭਗਤ ਨੂੰ, ਕਿਸੇ ਸੇਵਕ ਨੂੰ ਰੱਬ ਦੇ ਨਾਲ ਜੋੜਨ ਦੀ ਗੱਲ ਸਮਝਾਈ ਹੈ ਗੁਰੂ ਸਾਹਿਬ ਜੀ ਨੇ, ਤੇ ਪਤੀ ਤੇ ਪਤਨੀ ਦੇ ਰਿਸ਼ਤੇ ਦੀ ਗੱਲ ਬਹੁਤ ਜ਼ਿਆਦਾ ਕੀਤੀ। ਹਾਲਾਂਕਿ ਬਾਣੀ ਵਿੱਚ ਹਰ ਰਿਸ਼ਤੇ ਦਾ ਜ਼ਿਕਰ ਹੈ, ਪਰ ਸਭ ਤੋਂ ਜ਼ਿਆਦਾ ਪਤੀ ਤੇ ਪਤਨੀ ਦੇ ਰਿਸ਼ਤੇ ਦੀ ਗੱਲ ਹੈ ਰੱਬ ਦੇ ਮਿਲਾਪ ਦੇ ਲਈ। ਇਸ ਕਰਕੇ ਇਹਨੂੰ ਅਸੀਂ ਅਪਵਿੱਤਰ ਕਿਵੇਂ ਕਹਿ ਸਕਦੇ ਹਾਂ, ਇਹਦੇ ਤੋਂ ਅਸੀਂ ਮੁਨਕਰ ਕਿਵੇਂ ਹੋ ਸਕਦੇ ਹਾਂ। ਸੋ ਵਡਭਾਗੀ ਹਨ ਉਹ ਲੋਕ, ਉਹ ਰੂਹਾਂ, ਉਹ ਸਰੀਰ ਜਿਹੜੇ ਪਾਕ ਪਵਿੱਤਰ ਇਸ ਰਿਸ਼ਤੇ ਵਿੱਚ ਦਾਮਣ ਵਿੱਚ ਵੱਜਦੇ ਨੇ, ਤੇ ਉਦੋਂ ਵੀ ਵੱਡਿਆਂ ਭਾਗਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ, ਗੁਰੂ ਬਾਣੀ ਮਿਲਦੀ ਹੈ, ਤੇ ਗੁਰੂ ਆਸ਼ੇ ਅਨੁਸਾਰ ਉਹ ਆਪਣਾ ਸਾਰਾ ਜੀਵਨ ਢਾਲਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਇਸ ਸੁਭਾਗ ਜੋੜੀ ਦੇ ਵੀ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਹਨ। ਆਪ ਸਮੂਹ ਸੰਗਤਾਂ ਨੇ ਇਹ ਅਸੀਸਾਂ ਦੇ ਕੇ ਜਾਣੀਆਂ ਨੇ ਕਿ ਸਤਿਗੁਰੂ ਜੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣ। ਗੁਰਸਿੱਖੀ ਜੀਵਨ, ਗੁਰਮਤ ਅਨੁਸਾਰ ਜੀਵਨ ਜਿਉਣ ਦੀ ਸਤਿਗੁਰੂ ਜੀ ਇਹਨਾਂ ਨੂੰ ਮਤ ਬੁੱਧ ਪ੍ਰਦਾਨ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ, ਪਿਆਰ ਸਹਿਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਰ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸੱਚੇ ਪਾਤਸ਼ਾਹ ਵਾਹਿਗੁਰੂ ਜੀਓ। ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸਾਹਿਬ ਸਤਿਗੁਰੂ, ਗੁਰੂ ਗਰੀਬ ਨਿਵਾਸ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨਿਵਾਸ, ਆਪ ਜੀ ਨੇ ਅੱਜ ਕਿਰਪਾ ਬਖਸ਼ਿਸ਼ ਕੀਤੀ ਹੈ। ਆਪ ਜੀ ਕੇ ਹਜੂਰ ਸੁਭਾਗ ਜੋੜੀ ਕਾਕਾ ਸੁਖਵਿੰਦਰ ਸਿੰਘ ਸੁਪੁੱਤਰ ਸਵਰਗਵਾਸੀ ਸਰਦਾਰ ਦਲੀਪ ਸਿੰਘ, ਬੀਬੀ ਮਨਜੀਤ ਕੌਰ ਅਤੇ ਬੱਚੀ ਗਗਨ ਕੌਰ, ਸੁਪੁੱਤਰੀ ਸਰਦਾਰ ਅਨਿੰਦਰ ਸਿੰਘ ਧਮਰੈਤ, ਬੀਬੀ ਸਰਬਜੀਤ ਕੌਰ ਧਮਰੈਤ, ਸੱਚੇ ਪਾਤਸ਼ਾਹ ਜੀ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਹਨ। ਗਰੀਬ ਨਿਵਾਸ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਆਪ ਜੀ ਕੇ ਦਾਸਰਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ਼ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਗ੍ਰਿਸ਼ਟ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਸਦਾ ਰਹਿਮਤਾਂ ਸਮਰੱਥਾ ਬਖਸ਼ਿਸ਼ ਕਰਕੇ ਨਵਾਜਣਾ। ਦੋਹਾਂ ਪਰਿਵਾਰਾਂ ਨੂੰ ਇਸੇ ਤਰ੍ਹਾਂ ਆਪ ਜੀ ਨੇ ਆਪਣੇ ਚਰਨਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨੀ, ਆਪਸੀ ਪ੍ਰੇਮ ਪਿਆਰ ਇਤਫਾਕ ਭਾਵਨਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਰਹਿਮਤਾਂ ਕਰਨੀਆਂ, ਸਦਾ ਆਪਸ ਵਿੱਚ ਪ੍ਰੇਮ ਬਣਾ ਕੇ ਰੱਖਣਾ, ਸਤਿਗੁਰੂ ਜੀ ਕਿਰਪਾ ਕਰਨੀ। ਸੇਵਕਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਆਪ ਜੀ ਨੇ ਦਰ ਤੇ ਪ੍ਰਵਾਨ ਕਰ ਲੈਣੀਆਂ। ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ, ਆਪ ਜੀ ਨੇ ਅੰਗੀਕਾਰ ਕਰਨੇ, ਲੋਕ ਪੜਲੋਕ ਪੜਦੇ ਕਜਨੇ ਜੀ। ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰੀ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪਾਪ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਤ ਕਤੂ ਨਾਹੀ। ਬੜੇ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਆਪ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਜੀ ਦੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਸਪਾਗ ਜੋੜੀ ਸੁਖਵਿੰਦਰ ਸਿੰਘ ਅਤੇ ਗਗਨ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਗਤਾਂ ਵੱਲੋਂ ਅਤੇ ਸਮੂਹ ਆਏ ਪ੍ਰਾਹੁਣਿਆਂ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਉੱਥੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਨੂੰ, ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਨਾਲ ਗੁਰੂ ਪਾਤਸ਼ਾਹ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਅਕਾਲ ਪੁਰਖ ਉਹਨਾਂ ਨੂੰ ਵਿਆਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਅਤੇ ਚੜ੍ਹਦੀਆਂ ਕਲਾਂ ਬਖਸ਼ੇ, ਨਾਮਦਾਨ ਬਖਸ਼ੇ, ਗੁਰੂ ਦਾ ਪਿਆਰ ਬਖਸ਼ੇ, ਸੇਵਾ ਸਿਮਰਨ ਬਖਸ਼ੇ। ਸਾਡੀ ਅਰਦਾਸ ਹੈ ਜੀ। ਅਤੇ ਆਪ ਦੋਨਾਂ ਨੇ ਅੱਜ, ਸੁਖਵਿੰਦਰ ਸਿੰਘ ਜੀ ਅਤੇ ਗਗਨ ਕੌਰ ਜੀ, ਆਪ ਦੋਨਾਂ ਨੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਚਾਰ ਪ੍ਰਕਰਮਾ ਕਰਕੇ ਬਿਨਾਂ ਬੋਲੇ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਪ੍ਰਣ ਕੀਤਾ ਹੈ ਭਰੀ ਸੰਗਤ ਦੇ ਅੰਦਰ। ਸੋ ਇਸ ਗੱਲ ਨੂੰ ਯਾਦ ਰੱਖਣਾ ਆਪ ਜੀ, ਅਤੇ ਇਸ ਯਾਦਗਾਰੀ ਲਈ ਅਤੇ ਆਪਾਂ ਹੁਣ ਆਪ ਜੀ ਨੂੰ ਸਨਮਾਨ ਕਰਨਾ ਹੈ ਇਸ ਪ੍ਰਣ ਵਾਸਤੇ। ਗੁਰੂ ਕਿਰਪਾ ਕਰੇ ਆਪ ਜੀ ਦਾ ਪ੍ਰਣ ਤੋੜ ਨਿਭਾਵੇ। ਅਤੇ ਭਾਈ ਸਾਹਿਬ ਭਾਨ ਅਮਰਜੀਤ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹ ਸੁਭਾਗ ਜੋੜੀ ਨੂੰ ਸਨਮਾਨ ਕਰਨਗੇ ਜੀ, ਸਿਰੋਂ ਪਾਓ ਬਖਸ਼ ਕਰਕੇ।

0: शोनिहार सश्रीयकाल बोले शोनिहार सश्रीयकाल। बहुत बहुत धन्यवाद जी भाई साहब नमर सिंह जी आप जी का। इतने धन्यवाद है भाई साहब हरभजन सिंह जी लहरी से उन्हें जथे का जिन्होंने सानू लाहेबंद के कीर्तन ढुकवें सरवण कराए ने। धन्यवाद है भाई साहब नमरीत सिंह जी का जिन्होंने सारा प्रोग्राम जो मर्यादा अनुसार निभाया तो नाल कथा भी सरवण कराई आप जी ने। तो उस धन्यवाद है साढ़े दो कमेटी मैंबर का सरदार सोहन सिंह धनोता से सरदार कृपाल सिंह अटवाल जी का जेडे कि विआह दे दोनों परिवारों के नाल कई दिन पहला ही प्लैनिंग दे विच जुड़ जाते हैं। सो सारा कुछ फ्री है। धन्यवाद है ऑडोविजुअल रूम दे टीम का सरदार ओंकार सिंह संघा ते उसकी टीम का जिहड़ा कि जिहड़े सारा कुछ सानू लाइव दिखा रहे सीगे। धन्यवाद है साडे गुरु घर दे हैड ग्रंथी भाई साहब हरमिंदर सिंह बाजवा जी का भी जो सदा सारे प्रोग्राम दे नूं संचालन करते हैं। बाकी धन्यवाद दोनों परिवारों वालों आप सारे का आम का आके विआह के अंदर रौनक वधाउण का धन धन गुरु ग्रंथ साहब जी के पावन दरबार की शान वधाउण का, क्योंकि विच संगत हर पै वसा जी वो संगत के परमात्मा वसदा आप संगती रूप में आके भी तो गुरु दी बख्शियां लै रहे हो। सो आप जी का हार्दिक हार्दिक धन्यवाद। सो किसी ने आके हुण बधाई देनी है तो एक दो मिनट वास्ते बोल सकता कोई गुरमर्यादा अनुसार। मैंने पता कि बहुत सारा को नहीं बैठा जाता थले, मैं वेख रहा सी कुछ मेरे वीर या मेरे तो छोटे कह लो वो नहीं सी बैठ सकते। कोई गल नहीं, आप जी खड़े होके ही सारा आनंद माण रहे सी तां भी ठीक है। हाँ जी सो जापता कि कोई बोलने वाला नहीं हैगा तो फिर इतने ही समाप्ति करिए। आप आ रहा जी कोई आ जाओ जी आ जाओ फिर। हाँ जी सरदार अरविंदर सिंह न्यू जर्सी तो आए ने, बधाई देंगे हूँ उन्होंने। वाहिगुरु जी का खालसा वाहिगुरु जी की फतह।
1: धन धन श्री गुरु ग्रंथ साहिब जी की निघी गोदा आनंद मान रही गुरु रूप गुरुसवारी सत्संग जीओ। आओ सब तो पहला गुरु पातशाह जी की बख्शी फतेह बुलंद करिए, प्यार सहित आखिए वाहिगुरु जी का खालसा वाहिगुरु जी की फतेह। अपां सारे ही वड्डे भागा वाले हाँ जो कि अज दे दवान जेड़े कि भाई सुखविंदर सिंह अते बीबी गगन कौर तिना दे पावन आनंद कार्ज नूं समर्पित दवान दे विच गुरु साहब की हजूरी विच पहुंचे हाँ अते हाजी लवा के अपने जीवन दे कुछ पलां नूं सफला बना रहे हाँ। सतसंग जीओ सो जिवें कि प्रबंधकां ने आख्या कि दो शब्द बोलने हाँ ਤਾਂ ਕਿ ਆਪਾਂ ਪਹੁੰਚੀ ਸੰਗਤ ਦਾ ਧੰਨਵਾਦ ਕਰ ਸਕੀਏ। ਸੋ ਸੰਗਤ ਤੋਂ ਪਹਿਲਾਂ ਕੋਟਾਨ ਕੋਟ ਸ਼ੁਕਰ ਹੈ, ਸ਼ੁਕਰ ਸ਼ੁਕਰ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਦੋਵੇਂ ਪਰਿਵਾਰਾਂ ਦੇ ਉੱਤੇ ਅਤੇ ਆਨੰਦ ਕਾਰਜ ਦੇ ਜਿਹੜੇ ਪਾਵਨ ਕਾਰਜ ਸੀਗੇ ਉਹ ਸੰਪੂਰਨ ਹੋਏ ਨੇ। ਸੋ ਸਭ ਤੋਂ ਪਹਿਲਾਂ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਨਾਲ ਹੀ ਦੋਵੇਂ ਪਰਿਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਗੁਰਮਤਿ ਮਰਿਆਦਾ ਅਨੁਸਾਰ ਇਹਨਾਂ ਕਾਰਜਾਂ ਨੂੰ ਸੰਪੂਰਨ ਕੀਤਾ ਅਤੇ ਸਾਰੇ ਹੀ ਜਿਹੜੇ ਸਗੇ ਸੰਬੰਧੀ ਮਿੱਤਰ ਫਰੈਂਡ ਸਰਕਲ ਇੱਥੇ ਪਹੁੰਚਿਆ ਹੈ ਤਿਨ੍ਹਾਂ ਦਾ ਵੀ ਖਾਸ ਕੇ ਧੰਨਵਾਦ ਹੈ। ਕੁਛ ਪਰਿਵਾਰ ਆਸਟ੍ਰੇਲੀਆ ਤੋਂ ਵੀ ਪਹੁੰਚੇ ਨੇ, ਭਾਈ ਹਰਮਨਜੀਤ ਸਿੰਘ ਜੀ ਸਾਡੇ ਉਹਨਾਂ ਦਾ ਧੰਨਵਾਦ। ਕਨੇਡਾ ਤੋਂ ਵੀ ਕਾਫੀ ਪਰਿਵਾਰ ਆਏ ਨੇ, ਸੋ ਭਾਈ ਪਰਮਿੰਦਰ ਸਿੰਘ ਹੋਰਾਂ ਉਹਨਾਂ ਦਾ ਵੀ ਧੰਨਵਾਦ ਹੈ ਅਤੇ ਭਾਈ ਰਵਿੰਦਰ ਸਿੰਘ ਸਰੀ ਤੋਂ ਪਹੁੰਚੇ ਨੇ। ਸੋ ਉਸੇ ਤਰ੍ਹਾਂ ਜਿਹੜੇ ਕਿ ਇੱਥੋਂ ਤੋਂ ਵੀ ਪਰਿਵਾਰ ਨਿਊ ਜਰਸੀ ਤੋਂ ਵੀ ਚੱਲ ਕੇ ਇੱਥੇ ਪਹੁੰਚੇ ਨੇ, ਆਟਵੇ ਤੋਂ ਵੀ ਇੱਥੇ ਪਹੁੰਚੇ ਨੇ, ਟੋਰੰਟੋ ਤੋਂ ਵੀ ਆਏ ਨੇ, ਭਾਈ ਆਪ ਸਾਰਿਆਂ ਦਾ ਹੀ ਇਸ ਖੁਸ਼ੀ ਦੇ ਮੌਕੇ ਤੇ ਪਰਿਵਾਰ ਦੇ ਨਾਲ ਖਾਣ ਲਈ ਹੀ ਬਹੁਤ ਬਹੁਤ ਧੰਨਵਾਦ ਹੈ। ਸੋ ਚੜ੍ਹਦੀ ਕਲਾ ਬਖਸ਼ਣ ਸਤਿਗੁਰ ਮਹਾਰਾਜ, ਜਿਹੜੀ ਨਵੀਂ ਜੋੜੀ ਹੈ, ਆਪ ਜੀ ਆਪ ਹੀ ਅੰਮ੍ਰਿਤ ਦ੍ਰਿਸ਼ਟੀ ਇਸ ਪਰਿਵਾਰ ਦੇ ਉੱਤੇ ਬਣਾਏ ਰੱਖਣਾ, ਤਾਂ ਕਿ ਆਉਣ ਵਾਲੇ ਅੱਗੇ ਜਿਹੜੇ ਵੀ ਜਨਰੇਸ਼ਨ ਹੈ ਉਹ ਵੀ ਗੁਰਮਤ ਅਨੁਸਾਰ, ਗੁਰਮਤ ਦੇ ਅਨੁਸਾਰ ਚੱਲਦੇ ਹੋਏ ਅੱਗੇ ਵੱਧ ਸਕੇ। ਸੋ ਆਪਣੇ ਦਰ ਘਰ ਦੀ ਪ੍ਰੀਤ ਨਵੀਂ ਜੋੜੀ ਨੂੰ ਬਖਸ਼ਣਾ ਜੀ। ਸੋ ਭਾਈ ਅਨਿੰਦਰ ਸਿੰਘ ਜੀ, ਜਿਹੜੇ ਸਾਡੇ ਮਾਮਾ ਜੀ ਵੀ ਲੱਗਦੇ ਨੇ, ਅਤੇ ਬੀਬੀ ਸਰਬਜੀਤ ਕੌਰ, ਸੋਤੀ ਉਵੇਂ ਹੀ ਸਵਰਗਵਾਸੀ ਭਾਈ ਦਲੀਪ ਸਿੰਘ ਜੀ ਦਾ ਪਰਿਵਾਰ, ਬੀਬੀ ਮਨਜੀਤ ਕੌਰ ਜੀ ਦਾ ਪਰਿਵਾਰ, ਉਹਨਾਂ ਨੂੰ ਵੀ ਲੱਖ ਲੱਖ ਇੱਕ ਵਾਰ ਫੇਰ ਵਧਾਈਆਂ ਹੋਣ, ਅਤੇ ਸਤਿਗੁਰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ, ਦਰ ਘਰ 'ਤੇ ਪਹੁੰਚੀ ਸਮੂਹ ਸੰਗਤ ਨੂੰ ਚੜ੍ਹਦੀਆਂ ਕਲਾ ਬਖਸ਼ਣ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣ। ਇੰਨਾਂ ਬੋਲਦਾ ਹੋਇਆ ਖਿਮਾ ਦਾ ਆ ਚੁੱਕਿਆ ਜੀ, ਅਤੇ ਬੋਲਦੇ ਹੋਏ ਜੇ ਕੋਈ ਗੱਲ ਵੱਧ ਅੱਖਰ ਘੱਟ ਵੱਧ ਰਹਿ ਜਾਂਦਾ ਹੈ, ਸਤਿਗੁਰ ਮਹਾਰਾਜ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਹਰਵਿੰਦਰ ਸਿੰਘ ਜੀ ਦਾ, ਨਿਊ ਜਰਸੀ ਤੋਂ ਆ ਕੇ, ਜਿਨ੍ਹਾਂ ਨੇ ਬੜੇ ਗੁਰਮਤਿ ਵਿਚਾਰਾਂ ਸਾਨੂੰ ਨਾਲ ਸਾਂਝੀਆਂ ਕੀਤੀਆਂ ਸਾਡੇ ਨਾਲ। ਸੋ ਇੱਥੇ ਹੀ ਹੁਣ ਫਿਰ ਸਮਾਪਤੀ ਹੈ, ਆਪ ਜੀ ਨੇ ਦੇਗ ਲੈ ਲਈ ਅਤੇ ਫਿਰ ਆਪ ਲੰਗਰ ਵਾਲੇ ਪਾਸੇ ਜਾ ਕੇ ਗੁਰੂ ਕੇ ਲੰਗਰ ਛਕ ਸਕਦੇ ਹੋ। ਪਹਿਲਾਂ ਬੱਚਿਆਂ ਨੂੰ ਜਿਹਨਾਂ ਨੇ ਸ਼ਗਨ ਪਾਉਣਾ ਮਾਤਾ ਪਿਤਾ ਨੇ ਉਹ ਕਰ ਸਕਦੇ ਨੇ ਇੱਥੇ, ਬਾਕੀ ਦੀ ਸੰਗਤ ਲੰਗਰ ਵਾਲੇ ਪਾਸੇ ਸ਼ਗਨ ਪਾਉਣਗੇ ਜੀ। ਸੋ ਮਾਤਾ ਪਿਤਾ ਨੂੰ ਬੇਨਤੀ ਹੈ ਉਹ ਆਪਣਾ ਪਿਆਰ ਜਿਹੜਾ ਜਾਂ ਸ਼ਗਨ ਉਹ ਬੱਚਿਆਂ ਨੂੰ ਦੇ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਤੋਂ ਲਾਹੌਰ ਸ਼ਬਦ ਦੇ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਈ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾਂ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦ ਸਿਖਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਆਈ ਬਾਣਾ ਵੀ ਪਾ ਲਿਆ ਅੰਮ੍ਰਿਤ ਵੀ ਛਕ ਲਿਆ ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਐਸੀ ਕਿਰਪਾ ਕਰੋ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ ਬਾਣੀ ਧੋਂਦੀ ਹੈ ਬਾਣੀ ਪਾਕ ਪਵਿੱਤਰ ਕਰਦੀ ਹੈ ਬਾਣੀ ਨਿਰਮਲ ਕਰਦੀ ਹੈ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਚਾਹ ਉਜੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ, ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਰੰਜਨ ਸਿੰਘ ਜੀ ਤੇ ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਇਕੱਤੀ ਰਾਜ ਦਰਬਾਰ ਨਿਰਧਾਰਤ ਰਾਗਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਅਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਅਤੇ ਰਾਗ ਭਾਈ ਸਾਹਿਬ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਾਧ ਸਿੰਘ ਜੀ, ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਸਰਗਵਾਸੀ ਪਰਉਪਕਾਰੀ ਸਰਦਾਰ ਰਘਵੀਰ ਸਿੰਘ ਜੀ, ਜਿਹੜੇ ਕਿ ਪਰਿਵਾਰ ਨੂੰ, ਇਲਾਕੇ ਦੀਆਂ ਸੰਗਤਾਂ ਨੂੰ ਨਾਨਾ ਪ੍ਰਕਾਰ ਦੇ ਪਰਉਪਕਾਰ ਕਰਦਿਆਂ ਹੋਇਆ ਸਰੀਰ ਕਰਕੇ ਅੱਜ ਸਾਡੇ ਵਿੱਚ ਨਹੀਂ ਹਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ, ਲੇਗਾ ਪਰਿਵਾਰ, ਪੂਰੇਵਾਲ ਪਰਿਵਾਰ, ਸਮੁੱਚੇ ਪਰਿਵਾਰਾਂ ਨੇ ਤੁਰਦੀ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ, ਜਿਨ੍ਹਾਂ ਦੇ ਹੁਣ ਭੋਗ ਪੈਣੇ ਹਨ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆ ਕੇ ਗੁਰੂ ਦਰਬਾਰ ਦੇ ਮੇਨ ਹਾਲ ਦੇ ਵਿੱਚ ਸੱਜ ਜਾਣ, ਤਾਂ ਕਿ ਸਮੇਂ ਅਨੁਸਾਰ ਪ੍ਰੋਗਰਾਮ ਸ਼ੁਰੂ ਕਰ ਸਕੀਏ। ਅਤੇ ਇਹ ਜਿਹੜੇ ਪ੍ਰੋਗਰਾਮ ਹਨ, ਇਹਨਾਂ ਦਾ ਲਾਈਵ ਸੰਸਾਰ ਭਰ ਦੇ ਵਿੱਚ ਜਾ ਰਿਹਾ ਹੈ। ਆਪ ਸਾਰਿਆਂ ਦੇ ਰਿਸ਼ਤੇਦਾਰ, ਸਾਕ ਸੰਬੰਧੀ ਦੇਸ਼ ਪ੍ਰਦੇਸਾਂ ਵਿੱਚ, ਇੰਡੀਆ ਵਿੱਚ ਬੈਠੇ ਨੇ, ਉਹ ਵੇਖ ਰਹੇ ਹਨ। ਸੋ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਿ ਆਓ ਬੜੇ ਪਿਆਰ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਮੇਨ ਹਾਲ ਦੇ ਵਿੱਚ ਆ ਕੇ ਸਜ ਜਾਈਏ। ਅਤੇ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਨ। ਸਭ ਤੋਂ ਪਹਿਲਾਂ ਸ੍ਰੀ ਸਾਹਿਬ ਪਾਠ ਦੇ ਭੋਗ, ਉਸ ਤੋਂ ਉਪਰੰਤ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਕੀਰਤਨ ਬੈਰਾਗਮਈ ਹੋਣੇ ਨੇ। ਜਿਹੜੇ ਸ਼ਬਦ ਪਰਿਵਾਰ ਵੱਲੋਂ ਦਰਸਾ ਗਏ ਹਨ, ਉਹ ਇਹ ਸ਼ਬਦ ਕੀਰਤਨ ਦੇ ਰਾਹੀਂ ਆਪ ਜੀ ਨੂੰ ਸਰਵਣ ਕੀਤੇ ਜਾਣੇ ਹਨ। ਸੋ ਆਓ ਗੁਰੂ ਪਿਆਰੀ ਸਤਸੰਗ ਜੀਓ, ਇਹ ਪ੍ਰੋਗਰਾਮ ਕੇਵਲ ਡੇਢ ਦੋ ਘੰਟੇ ਦੇ ਹਨ। ਆਪ ਸਾਰੇ ਹੀ ਸ਼ਰਧਾ ਦੇ ਫੁੱਲ ਲੈ ਕੇ ਅਰਦਾਸ ਰੂਪੀ ਪਹੁੰਚੇ ਹੋ, ਆਪ ਸਾਰਿਆਂ ਦਾ ਬਹੁਤ ਧੰਨਵਾਦ। ਸੋ ਆਓ ਸ੍ਰੀ ਸਾਹਿਬ ਪਾਠ ਦੇ ਭੋਗ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਕਿਚ ਨਹੀਂ ਜੋ ਕਿਚ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਮੇਰਾ ਸੱਜਣ ਸੱਚਾ ਪਾਤਸ਼ਾਹ ਸਿਰ ਠਾਹਾਂ ਦੇ ਸਾ

ਸਾਹ ਸਿਰ ਚਾਹਾਂਦ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

او اگلا سبد پاوے کہ اے پروار والو حکم نہیں ہویا. سو ستگر پیارا میرے نال ہے جتھے کتھے مینو لے چھڑائی. جس گرو دی حضوری وچ رہ کے جس گرو نو حاضر ناز جان کے سنسار پر دے وچ ਏਡੇ ਵੱਡੇ ਪਰਉਪਕਾਰ ਕੀਤੇ ਹਨ. ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਹੇ ਭਾਈ, ਉਹ ਗੁਰਮੁਖ ਜਨ ਦੇ ਨਾਲ ਉਹ ਵਾਹਿਗੁਰੂ ਸਦਾ ਨਾਲ ਹੈ. ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ. ਉਹਨਾਂ ਦੇ ਜੀਵਨ ਦੇ ਬਾਰੇ ਕੀ ਕਹਿ ਸਕਦੇ ਹਾਂ? ਇੰਨਾ ਹੀ ਕਹਿ ਸਕਦੇ ਕਿ ਭਾਈ ਜਨ ਪਰ ਉਪਕਾਰੀ ਆਏ. ਇਹ ਹਰ ਮਨੁੱਖ ਦੇ ਹਿੱਸੇ ਦੇ ਵਿੱਚ ਏਡਾ ਵੱਡਾ ਪਰਉਪਕਾਰ ਨਹੀਂ ਆਉਂਦਾ ਹੈ. ਸੋ ਆਓ ਆਪ ਜੀ ਸਾਰੇ ਹੀ ਆਪਣੀ ਆਪਣੀ ਸ਼ਰਧਾ ਦੇ ਫੁੱਲ ਅਰਦਾਸ ਰੂਪੀ ਲੈ ਕੇ ਪਹੁੰਚੇ ਹੋ. ਸੋ ਆਓ ਬਿਰਤਿਆਂ ਇਕਾਗਰ ਕਰੀਏ. ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ.

ਸਹਿ ਹਰ ਮਾਤਾ ਪਿਤਾ ਦੀ ਆਪਣੀ ਲਾਈਫ ਦੇ ਵਿੱਚ ਇੱਛਾ ਹੁੰਦੀ ਹੈ ਪਰਿਵਾਰ ਪ੍ਰਤੀ ਫਿਕਰਮੰਦ ਰਹਿਣਾ। ਪਰ ਜਿਹੜੀ ਸਿੱਖਿਆ ਸਵਰਗਵਾਸੀ ਰਘਵੀਰ ਸਿੰਘ ਜੀ ਆਪਣੇ ਪਰਿਵਾਰ ਨੂੰ ਆਪਣੇ ਇਲਾਕੇ ਨੂੰ ਕਿੰਨੇ ਹੀ ਪ੍ਰਾਣੀ ਨੂੰ ਦੇ ਕੇ ਗਏ ਹਨ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਭਾਈ ਇਹ ਗਿਆਨ ਦੀ ਰੋਸ਼ਨੀ ਹੈ, ਜਿਸ ਰੋਸ਼ਨੀ ਦੇ ਰਾਹੀਂ ਮਨੁੱਖ ਸੰਸਾਰ ਭਰ ਦੇ ਵਿੱਚ ਵਿਚਰ ਕੇ ਆਪਣਾ ਜੀਵਨ ਬਤੀਤ ਕਰ ਸਕਦਾ ਹੈ। ਸੋ ਆਓ ਇਹ ਸਭ ਦੇ ਨਾਲ ਜੁੜਨਾ ਕਰੀਏ, ਉਪਰੰਤ ਦੀਵਾਨਾਂ ਦੀ ਸਮਾਪਤੀ ਕਰਨ ਲੱਗੇ ਹਾਂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਣ ਹਾਰਾ ਦੁਖੰਤਾ ਸੁਖਰਾਸ ਤਾਂ ਕੋ ਵਿਘਨ ਨ ਕੋ ਲਾਗੈ ਜਾ ਕੀ ਪ੍ਰਭਾਗੇ ਅਰਦਾਸ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜੇ ਜਿੱਥੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰੀ ਆਏ ਘਰ ਨੌ ਨਿਧਿਆ ਵੈ ਧਾਏ ਸਭ ਥਾਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਸਹਾਏ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋਤ ਚੌਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵਣ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖੇ ਨਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘਣੀਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ

ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ,

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਹਿਣ ਸਾਹਿਬ ਜੀਓ ਆਪ ਜੀ ਦੇ ਅਟਲ

ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਵਰਗਵਾਸੀ ਸਰਦਾਰ ਰਘਵੀਰ ਸਿੰਘ ਜੀ, ਜੋ ਕਿ ਕੁਛ ਦਿਨ ਪਹਿਲੇ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਸਨ, ਸਤਿਗੁਰੂ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਬੀਬੀ ਬਲਬੀਰ ਕੌਰ ਜੀ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਸਨ। ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਸਹਿਜ ਪਾਠਾਂ ਦੀ ਨਿਰਵਿਘਨਤਾ ਸਹਿਤ ਸਮਾਪਤੀ ਹੋਈ ਹੈ।

ਬੇਅੰਤ ਪ੍ਰਕਾਰ ਦੀਆਂ ਤੁਟੀਆਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਆਪ ਆਪਣੇ ਜਾਣ ਬੱਚੇ ਸੰਕੇ ਖੀਮਾ ਕਰਨਾ, ਇਸ ਬਾਣੀ ਦਾ ਭਾਵ ਹਲ ਉਸ ਵਿਛੜੀ ਰੋਹ ਨੂੰ ਪਰਲੋਕ ਵੀ ਸਹਾਈ ਕਰਾਉਣਾ। ਸਹਿਣ ਸਾਭਿਤਾ ਜੀਓ ਸਰਦਾਰ ਰਘਵੀਰ ਸਿੰਘ ਜੀ ਦੀ ਆਤਮਾ ਨੂੰ ਸਦਾ ਸਦਾ ਹੀ ਆਪਣੇ ਚਰਣਾ ਵਿੱਚ ਨਿਵਾਸਾ ਬਖਸ਼ਣਾ, ਆਉਣ ਜਾਣ ਦੇ ਗੇੜ ਤੋਂ ਮਿਟਾ ਕੇ ਸਹਿਣ ਸਾਭਿਤਾ ਜੀਓ ਸਦਾ ਸਦਾ ਹੀ ਉਹਨਾਂ ਦੀ ਆਤਮਾ ਨੂੰ ਠੰਡ ਵਰਤਾਉਣੀ, ਪਿੱਛੇ ਬੀਬੀ ਬਲਬੀਰ ਕੌਰ ਜੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ, ਭਾਣਾ ਮੰਨਣ ਦੀ ਦਾਤ ਬਖਸ਼ਣੀ। ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋ ਜੀ ਸਹਿਣ ਸਾਭਿਤਾ ਜੀਓ ਡਾਕਟਰ ਪ੍ਰਿਥਵੀ ਲੇਖਾ, ਬੇਟੀ ਸ਼ਿਵੀ ਪੁਰੇਵਾਲ ਲੇਖਾ, ਅਭੈ ਪ੍ਰਤਾਪ ਪੁਰੇਵਾਲ ਲੇਖਾ, ਨਿਰਭੈ ਪ੍ਰਤਾਪ

ਪਾਠਾਂ ਦੀ ਸੇਵਾ ਉਪਰੰਤ 6 ਪੁੜੇ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਆਖਰ ਵਾਧਾ ਘਾਟਾ ਭੂਲ ਚੂਕ ਮਾਫ ਕਰਨੀ ਸਹਿਣ ਸਾਭਿਅਤਾ ਜੀਓ ਦਰਤੇ ਆਈਆਂ ਸਰਬਸਾ ਸੰਤਾ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨੀਆਂ ਸਰਬਤ ਦੇ ਕਦਮ ਕਦਮ ਲੇਖੇ ਲਾਉਣੇ ਸਰਬਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਸਰਬਤ ਵੱਲੋਂ ਸਹਿਣ ਸਾਭਿਅਤਾ ਜੀਓ ਸਾਧ ਸੰਤਾਂ ਵੱਲੋਂ ਬੇਅੰਤ ਭੇਟਾਵਾਂ ਦਿੱਤੀਆਂ ਗਈਆਂ ਸਤਿਗੁਰੂ ਜੀ ਜਿਨ੍ਹਾਂ ਖਜ਼ਾਨੇ ਵਿੱਚੋਂ ਭੇਟਾਵਾਂ ਆਈਆਂ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਸਹਿਣ ਸਾਭਿਅਤਾ ਜੀਓ ਲੇਖਾ ਪਰਿਵਾਰ ਤੇ ਸਮੂਹ ਪਰਿਵਾਰ ਵੱਲੋਂ ਪੂਰੇਵਾਲ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਲਈ ਸੋਹਣੇ ਪੋਸਾਕੇ ਹਾਜ਼ਰ ਕੀਤੇ ਗਏ ਨੇ ਸਤਿਗੁਰੂ ਜੀ ਜੋ ਕਿ ਆਪ ਅੰਗੀਕਾਰ ਕਰ ਰਹੇ ਹੋ ਸੇਵਕਾਂ ਦੀਆਂ ਲੋਕ ਪੜਲੋਕ ਵਿੱਚ ਪੜਦੇ ਕਰਨਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਹਿਣ ਸਾਭਿਅਤਾ ਜੀਓ ਲੇਖਾ ਪਰਿਵਾਰ ਤੇ ਪੂਰੇਵਾਲ ਪਰਿਵਾਰ ਵੱਲੋਂ ਗੁਰੂ ਦੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਸਤਿਗੁਰੂ ਜੀ ਤੇ ਸਮੂਹ ਪਰਿਵਾਰਾਂ ਵੱਲੋਂ ਪਵਿੱਤਰ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦੇਗ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤਾਂ ਦੀਆਂ ਰਸਨਾ ਲਾਇਕ ਹੋਵੇ ਜੋ ਛਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਸਹਿਣ ਸਾਭਿਅਤਾ ਜੀਓ ਇਸ ਵੇਲੇ ਆਪ ਜੀ ਦੇ ਦਰਦੀਆਂ ਸਮੁੱਚੀਆਂ ਸੇਵਾਵਾਂ ਕਰਦੇ ਸੇਵਾਦਾਰਾਂ ਕੋਲੋਂ ਵੀ ਅੰਤ ਪ੍ਰਕਾਰ ਦੀਆਂ ਤੂਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖੀਮਾ ਕਰਨਾ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਤੇ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਸਹਿਣ ਸਾਭਿਅਤਾ ਜੀਓ ਅਬ ਕੀ ਬਾਰ ਬਖਸ਼ ਬੰਦੇ ਕੋ ਮੋਹਰ ਨ ਭੋਜਲ ਫੇਰਾ ਸਹਿਣ ਸਾਭਿਅਤਾ ਜੀਓ ਸੁਰਗਵਾਸੀ ਸਰਦਾਰ ਰਘਵੀਰ ਸਿੰਘ ਜੀ ਦੇ ਕੋਲੋਂ ਸੰਸਾਰ ਦੀ ਯਾਤਰਾ ਕਰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਆਪਣੇ ਆਪ ਜੀ ਦੇ ਚਰਣਾਂ ਵਿੱਚ ਜਾ ਵਰਾਜੇ ਸਹਿਣ ਸਾਭਿਅਤਾ ਜੀਓ ਉਹਨਾਂ ਦੀ ਆਤਮਾ ਨੂੰ ਸਦਾ ਸਦਾ ਹੀ ਆਪਣੇ ਚਰਣਾਂ ਵਿੱਚ ਨਿਵਾਸਾ ਬਖਸ਼ਣਾ ਪਿੱਛੇ ਬੀਬੀ ਬਲਵੀਰ ਕੌਰ ਜੀ ਤੇ ਤਿਨਾਂ ਦੇ ਲੇਖਾ ਪਰਿਵਾਰ ਤੇ ਪੂਰੇਵਾਰ ਪਰਿਵਾਰ ਦੇ ਸ਼ੀਸ ਤੇ ਮਿਹਰ ਪ੍ਰਿਆਤ ਰੱਖਣਾ ਭਾਣਾ ਮੰਨਣ ਦੀ ਦਾਤ ਬਖਸ਼ਣੀ ਸਹਿਣ ਸਾਭਿਅਤਾ ਜੀਓ ਇਸ ਵੇਲੇ ਆਪ ਆਪਣੇ ਹੁਕਮਨਾਮੇ ਬਖਸ਼ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਤਸੰਗ ਜੀ, ਆਪ ਦੇ ਸਾਰੇ ਹੀ ਵਡਭਾਗੀ ਆਪਣਾ ਕੀਮਤੀ ਸਮਾਂ ਕੱਢ ਕੇ ਉਸ ਪਵਿੱਤਰ ਰੂਹ ਨੂੰ ਸਰਦਾ ਦੇ ਫੁੱਲ ਭੇਟਾ ਕਰਦਿਆਂ ਹੋਇਆ ਗੁਰੂ ਚਰਨਾਂ ਨਾਲ ਜੁੜ ਕੇ ਗੁਰਬਾਣੀ ਦੇ ਕੀਰਤਨ, ਸਹਿਜ ਪਾਠ ਦੇ ਭੋਗ, ਅਰਦਾਸ ਸ੍ਰੀ ਮੁਖਵਾਕ ਦੀ ਬਖਸ਼ਿਸ਼ ਸਤਿਪੁਰਾਂ ਨੇ ਕੀਤੀ ਹੈ, ਜਿਹਦੇ ਵਿੱਚ ਸਤਿਪੁਰਾਂ ਨੇ ਦਰਸਾਉਣਾ ਕੀਤਾ ਕਿ ਹੇ ਭਾਈ, ਇਹ ਪ੍ਰਾਣੀ, ਇਹ ਜਿਹੜਾ ਜੀਵਨ ਹੈ ਬੜਾ ਅਮੋਲਕ ਹੈ, ਬਹੁਤ ਕੀਮਤੀ ਹੈ, ਪਰ ਮਨੁੱਖ ਇਸ ਵੱਲ ਧਿਆਨ ਨਹੀਂ ਦਿੰਦਾ ਹੈ। ਭਗਤਾਂ ਨੇ ਕਹਿ ਦਿੱਤਾ ਕਿ ਭਾਈ ਸਾਂਝ ਪਰੀ ਦਹਿ ਦਿਸ ਅੰਧਿਆਰਾ, ਜੋ ਦਿਨ ਆਵੇ ਸੋ ਦਿਨ ਜਾਏ, ਕਰਨਾ ਪੂਛ ਰਹਿਣ ਥਿਰਨਾਏ, ਸੰਗ ਚਲਤ ਹੈ ਹੰਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਜੀਵਨ ਦੀ ਇੱਕ ਸੀਮਾ ਹੈ, ਜੀਵਨ ਦਾ ਇਸ ਸੰਸਾਰ ਵਿੱਚ ਆਉਣ ਦਾ ਕੋਈ ਮਨੋਰਥ ਹੈ, ਪਰ ਸਤਿਗੁਰ ਪਾਤਸ਼ਾਹ ਕਹਿੰਦੇ ਕਿ ਭਾਈ ਇਹੋ ਜਿਹੇ ਘੱਟ ਵਿਰਲੇ ਹਨ ਜਿਹੜੇ ਕਿ ਆਪਣਾ ਜੀਵਨ ਅਤੇ ਦੂਜੇ ਦਾ ਜੀਵਨ ਵੀ ਸਵਾਰ ਕੇ ਜਾਂਦੇ ਹਨ। ਸੋ ਉਹਨਾਂ ਵਿੱਚੋਂ ਹੀ ਸਵਰਗਵਾਸੀ ਸਰਦਾਰ ਰਵੀਰ ਸਿੰਘ ਜੀ, ਜਿਨ੍ਹਾਂ ਨੂੰ ਆਪ ਜੀ ਸਾਰੇ ਹੀ ਸਰਦਾ ਦੇ ਫੂਲ ਅਰਦਾਸ ਦੇ ਰਾਹੀਂ ਭੇਟਾ ਕਰਨ ਲਈ ਪਹੁੰਚੇ ਹੋ। ਸੋ ਪੂਰੇ ਆਲ ਪਰਿਵਾਰ ਵੱਲੋਂ ਅਤੇ ਏਕਾ ਪਰਿਵਾਰ ਵੱਲੋਂ, ਦੋਵਾਂ ਪਰਿਵਾਰ ਵੱਲੋਂ ਦਰ ਆਈ ਸਮੂਹ ਸਾਧਸੰਗ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਪਰਿਵਾਰ ਦੀ ਇਹਨਾਂ ਦੁੱਖ ਭਰੀ ਘੜੀ ਦੇ ਵਿੱਚ ਆਪ ਜੀ ਉਹਨਾਂ ਨਾਲ ਪਹੁੰਚੇ ਹੋ। ਅਰਦਾਸ ਦੇ ਵਿੱਚ ਇਹ ਅਰਦਾਸ ਲੈ ਕੇ ਪਹੁੰਚੇ ਹੋ, ਦਿਓ ਸੱਜਣ ਅਸੀਂ ਸੜਿਆ, ਜੋ ਹੋਵੇ ਸਾਹਿਬ ਸਿਓ ਮੇਲ। ਦੋਵਾਂ ਪਰਿਵਾਰਾਂ ਵੱਲੋਂ, ਪਰਿਵਾਰ ਪਰਿਵਾਰ ਵੱਲੋਂ, ਲੇਖਾ ਪਰਿਵਾਰ ਵੱਲੋਂ, ਸਮੂਹ ਸਾਧਸੰਗ ਦਾ ਬਹੁਤ ਬਹੁਤ ਧੰਨਵਾਦ। ਦੀਵਾਨਾਂ ਦੀ ਇੱਥੇ ਸਮਾਪਤੀ ਹੈ, ਆਪ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸਾਦ ਦੇ ਵਰਤ ਰਹੀ ਹੈ, ਗੁਰੂ ਦੇ ਲੰਗਰ ਪਰਿਵਾਰ ਵੱਲੋਂ ਚੱਲ ਰਹੇ ਹਨ, ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਗੁਰੂ ਦੇ ਲੰਗਰ ਛਕਣ ਦੀ ਕਿਰਪਾਲਤਾ ਕਰਨ ਜੀ। ਹੋਈਆਂ ਭੁੱਲਾਂ ਚੁੱਪਾਂ ਦੀ ਖਿਮਾ ਕਰਨੀ ਫਿਰ ਤੋਂ ਦੋਨਾਂ ਪਰਿਵਾਰ ਵੱਲੋਂ, ਦਰਾਜ ਸਮੂਹ ਸਾਧ ਸੰਗਤ ਦਾ ਅਤੇ ਬੀਬੀ ਬਲਬੀਰ ਕੌਰ ਜੀ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਦੀਵਾਨ ਦੀ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

Allah'ın adı.

Hallelujah.

Thank you.